0: ਤੇਰੀ ਗੱਲ ਸੁਣ ਇੱਥੇ ਬੈਠ।
1: There's music, and then there's magic. One Above, FM 101.

0: सुनते रहिए FM 101 101 101।
1: हर्बल एक्सपर्ट प्रोफेसर सुलेमान दे तिब्बी मशवरे।
2: अपने सोने भैन भरावां ते बुजुर्गां लई बहुत बहुत सारियां दुआवां लै के तुहाडी अपनी मेज़बान साइमा तुहाडी खिदमत लई हाजिर है ते सलाम अर्ज़ करदी है। मेरे सोने भैन भराओ, तुसीं जानदे हो कि साडा इह प्रोग्राम बहुत ही वखरा ते खास है, क्योंकि इस प्रोग्राम विच तुसीं सुणदे हो
1: प्रोफेसर सुलेमान दे
2: तिब्बी मशवरे।
1: प्रोफेसर सुलेमान
2: बारे सारी दुनिया जानदी है कि इन्हां तों वध ते सियाणा पूरे पाकिस्तान विच नहीं। भैन भराओ, तुसीं वी प्रोफेसर सुलेमान नाल मिलना चाहुंदे होवोगे, पर जरा ठहर जाओ। पहले मैं तुहानूं अपना पता ते टैलीफोन नंबर लिखवानी आ, ताकि तुसीं वी प्रोफेसर सुलेमान नाल आप आके मिल सको, इलाज बारे गल भी कर सको। ते लिखो भैन भराओ, कागज़ पैंसल संभाल लो, ते इह हैगा साडा पता।
1: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 042-377-27160, यानी 042-377-27160। मोबाइल नंबर है 03-300-414-2608, यानी 03-400-2608। ते साडा ईमेल एड्रेस है suleiman.dawakhana@gmail.com।
2: पता तुहाडे कोल आ गया है, हुण तुसी सानू
1: ईमेल्स ते SMS
2: जरूर लिखणा, ते मैं वी तुहानू इही कहांगी कि सुलेमान साहब नू आके मिलो, ताकि तुहाडा इलाज चंगी तरह होवे। ते लो जी सोहणे भैण भराओ, हुण मिलणे आ पाकिस्तान दे खास ते मशहूर
1: हर्बल एक्सपर्ट
2: जनाब प्रोफेसर सुलेमान साहब नाल। सुलेमान साहब जी, आयां नू ते उहनां भैण भराओं वल्लों जिन्हां ने तुहानू
1: ईमेल्स ते SMS
2: लिखे ने, बहुत सारियां दुआवां ते सलाम पेश करनी आ।
3: साइमा जी, मैं भी अपने सारे भैन भरावां नूं सलाम कहना वा, ते दुआ करना कि सोना रब अपने प्यारे हबीब सल्लल्लाहु अलैहि वसल्लम दे सदके हर बंदे नूं बीमारियां तों बचावे।
2: आमीन आमीन। सुलेमान साहब, साडे भैन भरा तुहाडे मशवरियां नूं उड़ीक रहे होणगे
3: जी,
2: ते जे तुसीं आखो ते मैं ईमेल्स ते SMS पढ़ा।
3: जी जी, जरूर पढ़ो जी।
2: जी ईमेल ते लिखा है जी, मोहम्मद अकरम साहब ने लिखी है
3: जी।
2: सुलेमान साहब, इन्हां नूं कुछ बड़ी परेशान करने वाली तकलीफ है, ते इन्हां ने बड़े हकीमां तों इलाज भी करवाया।
3: अच्छा।
2: पर इन्हां नूं कोई फायदा जड़ा नहीं होया
3: जी।
2: सुलेमान साहब ये लिखदे ने कि 2 साल पहला मेरा ब्याह होया सी।
3: अच्छा, ब्याह सी यानी शादी हुई सी इन्हां
2: दी। हां जी, शादी हुई सी।
3: अच्छा, अच्छा।
2: मैनूं लगदा तुहानूं अज मेरी पंजाबी है।
3: ਤੁਸੀਂ ਗਮ ਨਾ ਕਰੋ, ਇਹ ਕੋਈ ਐਡਾ ਵੱਡਾ ਮਸਲਾ ਨਹੀਂ ਕਿ ਤੁਸੀਂ ਠੀਕ ਹੀ ਨਾ ਹੋ ਸਕੋ। ਮੇਰੇ ਭਾਈ, ਤੁਸੀਂ ਕਿਸੇ ਵੀ ਦਿਨ ਮੇਰੇ ਕੋਲ ਦਵਾਖਾਨੇ ਤੇ ਤਸ਼ਰੀਫ਼ ਲੈ ਆਓ, ਮੈਂ ਤੁਹਾਡੇ ਲਈ ਬਹੁਤ ਹੀ ਚੰਗੀ ਤੇ ਫਾਇਦਾ ਦੇਣ ਵਾਲੀ ਦਵਾ ਤਿਆਰ ਕਰ ਦੇਵਾਂਗਾ। ਸੋਨੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਠੀਕ ਹੋ ਜਾਵੋਗੇ।
2: ਸੁਲੇਮਾਨ ਸਾਹਿਬ
3: ਜੀ ਜੀ,
2: ਇਹ ਰਿਪੋਰਟਾਂ ਜੀ ਹੈ ਕੀ ਇਹਨਾਂ ਦੀ?
3: ਇਹ ਜੀ, ਇਹਨਾਂ ਦੀ ਮੈਂ ਰਿਪੋਰਟ ਸਹਿਮਤ ਜੀ ਆਉਂਦੇ ਦੇਖੀ ਹੈ।
2: ਅੱਛਾ ਜੀ,
3: ਤੇ ਮੈਂ ਅਰਜ਼ ਕਰਦਾ ਕਿ ਐਡਾ ਵੱਡਾ ਮਸਲਾ ਨਹੀਂ, ਐਸੇ ਹਜ਼ਾਰਾਂ ਮਰੀਜ਼ ਸਾਡੇ ਕੋਲ ਆਏ ਨੇ ਤੇ ਇਨਸ਼ਾਅੱਲਾ ਰੱਬ ਦੀ ਮਿਹਰਬਾਨੀ ਨਾਲ ਠੀਕ ਹੋ ਗਏ ਨੇ, ਤੇ ਇਨਸ਼ਾਅੱਲਾ ਤਾਲਾ ਇਹਨਾਂ ਦੀ ਮੇਰੇ ਦਿਲ ਦੀਆਂ ਮੁਰਾਦਾਂ ਪੂਰੀਆਂ ਹੋ ਜਾਣਗੀਆਂ
2: ਇਨਸ਼ਾਅੱਲਾ ਤਾਲਾ ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਸਾਡੇ ਪਿੰਡਾਂ 'ਚ ਢਿੱਡ ਦੀਆਂ ਬਹੁਤ ਬਿਮਾਰੀਆਂ ਨੇ।
3: ਹਾਂਜੀ ਹਾਂਜੀ, ਅੱਜ ਕੱਲ੍ਹ ਬੜੀ ਵਬਾ ਫੈਲੀ ਹੈ,
2: ਤੇ ਅੱਜ ਵੀ ਸਾਨੂੰ ਇਸ ਬਾਰੇ ਬਹੁਤ ਸਾਰੇ
1: ਈਮੇਲਸ ਤੇ SMS
2: ਮਸੂਲ ਹੋਏ ਨੇ
3: ਜੀ ਜੀ,
2: ਤੁਸੀਂ ਇਹਦੇ ਬਾਰੇ ਕੁਝ ਕਹਿਣਾ ਚਾਹੋਗੇ?
3: ਸਹਿਮਾ ਜੀ, ਗੱਲ ਇਹ ਵੇ ਕਿ ਪਿੰਡਾਂ ਵਿੱਚ ਰਹਿਣ ਵਾਲੇ ਭੈਣ ਭਰਾ ਆਪਣੀ ਸਿਹਤ ਦੀ ਹਿਫਾਜ਼ਤ ਲਈ ਉਹਦੀ ਸਫਾਈ ਸੁਥਰਾਈ ਦਾ ਬਿਲਕੁਲ ਖਿਆਲ ਨਹੀਂ ਰੱਖਦੇ।
2: ਓਹੋ।
3: ਦੂਜਾ ਇਹ ਵੇ ਕਿ ਪਾਣੀ ਵੀ ਉੱਥੇ ਸਾਫ਼ ਨਹੀਂ ਲੱਭਦਾ। ਦੇਖੋ ਨੀ, ਛੱਪੜਾਂ ਦਾ ਲੋਕੀ ਪਾਣੀ ਪੀਂਦੇ ਨੇ, ਖਾਲਾਂ ਦਾ ਪਾਣੀ ਪੀਂਦੇ ਨੇ, ਤੇ ਫਿਰ ਮੇਦਾ ਤੇ ਖਰਾਬ ਹੋਵੇਗਾ, ਉਹਨਾਂ ਨੂੰ ਫਿਰ ਢਿੱਡ ਦੀਆਂ ਬਿਮਾਰੀਆਂ ਤੇ ਹੋਣਗੀਆਂ ਨਾ ਜੀ।
2: ਬਿਲਕੁਲ ਠੀਕ, ਬਿਲਕੁਲ ਠੀਕ ਤੁਸੀਂ ਫਰਮਾਇਆ। ਸੁਲੇਮਾਨ ਸਾਹਿਬ, ਇਹ ਗੱਲ ਤੁਸੀਂ ਤੇ ਵੈਸੇ ਤਾਂ ਤੁਸੀਂ ਬਿਲਕੁਲ ਠੀਕ ਕੀਤੀ ਹੈ।
1: ਸੁਲੇਮਾਨ ਸਾਹਿਬ, ਅਗਲੀ ਮੇਲ ਹਾਜ਼ਰ ਹੈ,
2: ਜਿਨ੍ਹਾਂ ਦਾ ਨਾਂ ਹੈ ਜੀ ਹਾਫਿਜ਼ ਨਈਮ ਹੋਰੀ।
3: ਅੱਛਾ।
2: ਇਹ ਲਿਖਦੇ ਨੇ ਕਿ ਰੋਟੀ ਖਾਣ ਤੋਂ ਬਾਅਦ ਢਿੱਡ 'ਚ ਵੱਟ ਬੜੇ ਫਿਰਦੇ ਨੇ।
3: ਅੱਛਾ ਅੱਛਾ, ਇਹ ਵੀ ਢਿੱਡ ਦੇ ਮਸਲੇ ਬਾਰੇ?
2: ਹਾਂਜੀ, ਤੇ ਸੀਨੇ ਵਿੱਚ ਸਾੜ ਜਿਹਾ ਪੈਂਦਾ।
3: ਅੱਛਾ।
2: ਤੇ ਡਕਾਰ ਆਉਂਦੇ ਨੇ। ਮੈਂ ਫੱਕੀ ਵੀ ਖਾਂਦਾ ਵਾਂ ਪਰ ਕੋਈ ਫਾਇਦਾ ਨਹੀਂ ਹੁੰਦਾ।
3: ਠੀਕ,
2: ਤੁਸੀਂ ਕੋਈ ਚੰਗੀ ਜਿਹੀ ਦਵਾਈ ਡਾਕ ਦੇ ਜ਼ਰੀਏ ਘੱਲ ਦਿਓ।
3: ਨਹੀਂ ਭਾਈ, ਦਵਾਈ ਤਾਂ ਮੈਂ ਤੁਹਾਨੂੰ ਘੱਲ ਦੇਵਾਂਗਾ, ਲੇਕਿਨ ਸਭ ਤੋਂ ਪਹਿਲਾਂ ਮੈਂ ਅਰਜ਼ ਕਰ ਦੇਵਾਂ ਕਿ ਤੁਸੀਂ ਰੋਟੀ ਖਾਣ ਤੋਂ ਬਾਅਦ ਪੈਦਲ ਜ਼ਰੂਰ ਟੁਰਿਆ ਕਰੋ।
2: ਉਹ ਅੱਛਾ
3: ਹਾਂਜੀ ਜੀ ਬਿਲਕੁਲ ਜੀ ਪੈਦਲ ਟੁਰਨ ਵਾਲੇ ਲੋਕੀ ਜਿਹੜੇ ਨਾ ਬਹੁਤ ਸਾਰੀਆਂ ਬਿਮਾਰੀਆਂ ਤੋਂ ਸਹਿਮਾ ਜੀ ਬਚ ਜਾਂਦੇ ਨੇ
2: ਅੱਛਾ ਅੱਛਾ ਅੱਛਾ
3: ਤੇ ਦੂਜੀ ਗੱਲ ਇਹ ਵੇ ਕਿ ਬਾਜ਼ਾਰੀ ਸ਼ੈਵਾਂ ਮਸਲ ਸਮੋਸੇ ਪਕੌੜੇ ਹਲੀਮ ਕਬਾਬ ਤੇ ਇਹ ਜਿਹੜਾ ਨਾ ਕੜਾਹੀ ਗੋਸ਼ਤ ਕਮਜ਼ੋਰ ਹੋ ਜਾਂਦਾ ਤੇ ਫਿਰ ਦੂਜੀਆਂ ਬਿਮਾਰੀਆਂ ਵੀ ਨਾਲ ਚਿੰਬੜ ਜਾਂਦੀਆਂ ਨੇ ਮੇਰੇ ਭਾਈ ਤੁਸੀਂ ਆਖਿਆ ਤੇ ਮੈਂ ਤੁਹਾਨੂੰ ਦਵਾਈ ਪਾਰਸਲ ਕਰਵਾ ਦੇਵਾਂਗਾ ਜਿਹਦੇ ਨਾਲ ਇਨਸ਼ਾਲਾ ਤੁਹਾਨੂੰ ਇਹ ਬਿਮਾਰੀ ਮੁੜ ਕੇ ਨਹੀਂ ਦੁਬਾਰਾ ਰਵੇਗੀ
2: ਜੀ ਨਹੀਂ ਭਾਈ ਹੁਣ ਤੁਹਾਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ ਦਵਾਈ ਖਾਓ ਤੇ ਜਾਨ ਬਣਾਓ ਸੋਹਣੇ ਭੈਣ ਭਰਾਓ ਤੁਸੀਂ ਸੁਣ ਰਹੇ ਹੋ
1: ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ ਇਸ ਤੋਂ ਪਹਿਲਾਂ ਕਿ ਮੈਂ ਅਗਲੀ ਈਮੇਲ ਪੜਾਂ ਮੈਂ ਤੁਹਾਨੂੰ ਲਿਖਵਾਨੀ ਆ ਆਪਣਾ ਪਤਾ ਤੇ ਫੋਨ ਨੰਬਰਸ
4: ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ ਫੋਨ ਨੰਬਰ 042-377-2760 ਯਾਨੀ 042-377-2710 ਮੋਬਾਈਲ ਨੰਬਰ ਹੈ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com
2: ਜੀ ਮੇਰੇ ਬਜ਼ੁਰਗੋ ਮੇਰੇ ਭਰਾਵੋ ਤੇ ਮੇਰੀ ਉਹ ਭੈਣੋ ਪਤਾ ਤੁਸੀਂ ਲਿਖ ਲਿਆ ਹੋਵੇਗਾ ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਨਾਲ ਆਪ ਵੀ ਮਿਲ ਸਕਦੇ ਹੋ ਸੁਲੇਮਾਨ ਸਾਹਿਬ ਇਹ ਜਿਹੜੀ ਅੱਜ ਮੈਂ ਇੱਕ ਹੋਰ ਗੱਲ ਤੁਹਾਨੂੰ ਪੁੱਛਣਾ ਚਾਹਾਂਗੀ ਕਿਉਂਕਿ ਪਿਛਲੀ ਦਫ਼ਾ ਅਸੀਂ ਗੱਲ ਉਹਦੇ ਬਾਅਦ ਥੋੜ੍ਹੀ ਘੱਟ ਕੀਤੀ ਸੀ ਇਹ ਜੋੜਾਂ ਦੇ ਦਰਦ ਤੇ ਬਹੁਤ ਹੀ ਜਿਹੜੀ ਨਾ ਭੈੜੀ ਬਿਮਾਰੀ ਹੈ ਇਹ ਤੇ ਬੰਦੇ ਨੂੰ ਮੁਹਤਾਜ ਕਰ ਦਿੰਦੀ ਇਹਦੇ ਬਾਰੇ ਤੁਸੀਂ ਕੁਛ ਕਹੋਗੇ
3: ਜੀ ਜੀ ਮੈਂ ਤੁਹਾਨੂੰ ਦੱਸਣਾ ਸਹਿਮਾ ਜੀ ਕਿ ਰੱਬ ਆਪਣਾ ਕਰਮ ਰੱਖੇ ਹਰ ਬਿਮਾਰੀ ਭੈੜੀ ਹੁੰਦੀ ਹੈ ਵੈਸੇ ਤੇ
2: ਹਾਂਜੀ ਇਹ ਤੇ ਗੱਲ
3: ਭਾਵੇਂ ਉਹ ਨਜ਼ਲਾ ਜ਼ੁਕਾਮ ਹੀ ਕਿਉਂ ਨਾ ਹੋਵੇ
2: ਬਿਲਕੁਲ ਬਿਲਕੁਲ
3: ਜੋੜਾਂ ਦਾ ਦਰਦ ਯੂਰਿਕ ਐਸਿਡ ਦੇ ਵਧਣ ਨਾਲ ਹੁੰਦਾ ਹੈ
2: ਅੱਛਾ ਤੇ
3: ਯੂਰਿਕ ਐਸਿਡ ਉਦੋਂ ਵੱਧਦਾ ਹੈ ਜਦੋਂ ਵੱਡਾ ਗੋਸ਼ਤ ਖਾਧਾ ਜਾਵੇ
2: ਹਾਏ ਅੱਲਾਹ ਹਕੀਮ ਸਾਹਿਬ ਅੱਜ ਤੁਸੀਂ ਸਾਰੇ ਗੋਸ਼ਤ ਮਨਾ ਕਰ ਦੇਣੇ ਨੇ
3: ਇਹਦੇ ਇਲਾਵਾ ਕੁਝ ਪੁਰਾਣੀਆਂ ਤੇ ਖਤਰਨਾਕ ਬਿਮਾਰੀਆਂ ਮਸਲਨ ਗਨੋਰੀਆ ਸਿਫਿਲਿਸ ਤੇ ਵੱਡੇ ਬੁਖਾਰ ਦੀ ਵਜ੍ਹਾ ਨਾਲ ਵੀ ਜੋੜਾਂ ਦੀਆਂ ਦਰਦਾਂ ਹੋ ਜਾਂਦੀਆਂ
2: ਸੁਲੇਮਾਨ ਸਾਹਿਬ ਵੱਡਾ ਬੁਖਾਰ
3: ਜੀ ਵੱਡਾ ਬੁਖਾਰ ਇਹਨੂੰ ਟਾਈਫਾਇਡ ਬੁਖਾਰ ਕਹਿੰਦੇ ਨੇ ਪਿੰਡਾਂ ਦੇ ਵਿੱਚ ਵੱਡਾ ਬੁਖਾਰ ਹੀ ਬੋਲਦੇ ਆ
2: ਅੱਛਾ ਅੱਛਾ ਅੱਛਾ ਅੱਛਾ ਸੁਲੇਮਾਨ ਸਾਹਿਬ ਇਹ ਈਮੇਲ ਸਾਡੇ ਇੱਕ ਭਰਾ ਬਿਲਾਲ ਯੂਸਫ ਰਾ ਲਿਖੀ ਹੈ ਤੇ ਇਹਨਾਂ ਨੂੰ ਗੋਡਿਆਂ 'ਚ ਬਹੁਤ ਪੀੜ ਹੁੰਦੀ ਹੈ
3: ਠੀਕ
2: ਇਹ ਲਿਖਦੇ ਨੇ ਕਿ ਮੈਂ ਟੁਰਨ ਫਿਰਨ ਤੋਂ ਆਵਾਜ਼ਾਰ ਹੋ ਗਿਆ ਵਾਂ ਪੌੜੀਆਂ ਨਹੀਂ ਚੜ ਸਕਦਾ ਤੇ ਨਾ ਹੀ ਮੈਂ ਜ਼ਮੀਨ ਤੇ ਬਹਿ ਕੇ ਉੱਠ ਸਕਣਾ ਵਾਂ
3: ਅੱਛਾ
2: ਤੋ ਗੋਡਿਆਂ ਵਿੱਚੋਂ ਕੜਕੜ ਦੀ ਆਵਾਜ਼ਾਂ ਆਉਂਦੀਆਂ ਨੇ ਤੇ ਮਾਸ਼ਾਅੱਲਾ ਤੁਸੀਂ ਬਹੁਤ ਸਿਆਣੇ ਤੇ ਨਾਮੀ ਗ੍ਰਾਮੀ ਹੋ ਮੈਨੂੰ ਦੱਸੋ ਮੈਂ ਕੀ ਕਰਾਂ
3: ਬਲਾਲ ਭਾਈ ਇੱਕ ਗੱਲ ਯਾਦ ਰੱਖਣਾ ਕਿ ਇਸ ਬਿਮਾਰੀ 'ਚ ਦਵਾਈ ਦੇ ਨਾਲ ਪਰਹੇਜ਼ ਬਹੁਤ ਹੀ ਜ਼ਰੂਰੀ ਹੈ
2: ਜੀ ਬਿਲਕੁਲ ਜ਼ਰੂਰੀ ਹੈ
3: ਇਸ ਲਈ ਤੁਸੀਂ ਵੱਡਾ ਗੋਸ਼ਤ ਬਿਲਕੁਲ ਛੱਡ ਦਿਓ
2: ਅੱਜ ਤੁਸੀਂ ਕੀ ਕਰੋ
3: ਅੱਜ ਦੇਖੋ ਜੀ ਜਿਹੜਾ ਪਰਹੇਜ਼ ਮੈਂ ਤੁਹਾਨੂੰ ਦੱਸ ਰਿਹਾ ਨਾ ਜੀ ਤੇ ਇਹਨਾਂ ਨੂੰ ਚਾਹੀਦਾ ਕਿ ਨਾਲ ਪਾਣੀ ਬਹੁਤਾ ਪੀਣ
2: ਸੁਲੇਮਾਨ ਸਾਹਿਬ ਪਾਣੀ ਕਿਉਂ ਬਹੁਤਾ ਪੀਣ
3: ਇਹ ਦੇਖੋ ਜੀ ਜਿਹੜੇ ਇਹਨਾਂ ਦੇ ਜਿਸਮ ਦੇ ਵਿੱਚ ਫਾਸਦ ਮੱਦ ਤੇ ਗਲੀਜ਼ ਰਤੂਬਤਾਂ ਨੇ ਨਾ ਜੀ ਉਹ ਜ਼ਿਆਦਾ ਪਾਣੀ ਪੀਣ ਦੇ ਨਾਲ ਨਿਕਲ ਜਾਣਗੀਆਂ
2: ਅੱਛਾ
3: ਤੇ ਇਹਨਾਂ ਨੂੰ ਮੈਂ ਗੱਲ ਕਹਾਂਗਾ ਕਿ ਭਾਈ ਜੀ ਤੁਸੀਂ ਫਿਕਰ ਨਾ ਕਰੋ ਰੱਬ ਨੇ ਚਾਹਿਆ ਤੇ ਗੋਡੀਆਂ ਦੀਆਂ ਪੀਣਾਂ ਬਿਲਕੁਲ ਠੀਕ ਹੋ ਜਾਣਗੀਆਂ ਤੇ ਤੁਸੀਂ ਪੌੜੀਆਂ ਵੀ ਜਲਦੀ ਜਲਦੀ ਚੜੋਗੇ ਇਨਸ਼ਾਲਾ ਇਹਦੇ ਵਾਸਤੇ ਤੁਹਾਨੂੰ ਦਵਾਈ ਇੱਕ ਪਾਰਸਲ ਕਰਵਾ ਰਹੇ ਹਾਂ ਤੁਸੀਂ ਉਹ ਖਾਣਾ ਤੇ ਫਿਰ ਇਨਸ਼ਾਲਾ ਮੈਨੂੰ ਦੱਸਣਾ ਤੇ ਮੈਂ ਇਨਸ਼ਾਲਾ ਤੁਹਾਨੂੰ ਇਹ ਹੀ ਕਹਾਂਗਾ ਕਿ ਤੁਸੀਂ ਬਿਲਕੁਲ ਠੀਕ ਹੋ ਜਾਓਗੇ
2: ਇਨਸ਼ਾਲਾ ਤਾਲਾ ਇਨਸ਼ਾਲਾ ਤਾਲਾ ਬਿਲਾਲ ਭਾਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸੁਲੇਮਾਨ ਸਾਹਿਬ ਮਾਸ਼ਾਅੱਲਾ ਆਪਣੇ ਪੇਸ਼ੇ ਵਿੱਚ ਬਹੁਤ ਸਿਆਣੇ ਨੇ ਤੇ ਰੱਬ ਨੇ ਚਾਹਿਆ ਤੇ ਰੱਬ ਨੇ ਤੁਹਾਨੂੰ ਵੀ ਇਹਨਾਂ ਦੇ ਇਲਾਜ ਨਾਲ ਠੀਕ ਕਰਨਾ ਬਿਲਕੁਲ ਤੁਸੀਂ ਠੀਕ ਹੋ ਜਾਓਗੇ ਫਿਕਰ ਕੋਈ ਨਹੀਂ ਕਰਨੀ ਸੁਲੇਮਾਨ ਸਾਹਿਬ ਈਮੇਲ ਸਾਡੇ ਇੱਕ ਭਰਾ ਯੂਸਫ ਗੋਂਦਲ ਹੋਰਾਂ ਲਿਖੀ ਹੈ
3: ਜੀ ਜੀ ਕੀ ਲਿਖਦੇ ਨੇ ਗੋਂਦਲ ਸਾਹਿਬ
2: ਇਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਤੇ ਇਹਨਾਂ ਨੂੰ ਕਮਜ਼ੋਰੀ ਵੀ ਬੜੀ ਹੈ ਕਹਿੰਦੇ ਨੇ ਕਿ ਮੈਂ ਬੜੀਆਂ ਦਵਾਈਆਂ ਖਾਧੀਆਂ ਨੇ ਜਿਹਦੇ ਨਾਲ ਸ਼ੂਗਰ ਇੱਕਦਮ ਕੰਟਰੋਲ ਹੋ ਜਾਂਦੀ ਹੈ ਤੇ ਜਿਸ ਦਿਨ ਦਵਾਈ ਨਾ ਖਾਵਾਂ ਸ਼ੂਗਰ ਵੱਧ ਜਾਂਦੀ ਹੈ ਸਾਰਾ ਪਿੰਡਾ ਪੀੜ ਕਰਦਾ ਹੈ ਤੇ ਕਮਜ਼ੋਰੀ ਬੜੀ ਹੈ
3: ਜੀ ਜੀ
2: ਹਕੀਮ ਸਾਹਿਬ ਮੈਨੂੰ ਦੱਸੋ ਕਿ ਮੈਂ ਕਿਸ ਤਰ੍ਹਾਂ ਠੀਕ ਹੋ ਸਕਣਾ ਤੇ ਮੈਨੂੰ ਕੋਈ ਚੰਗੀ ਜਿਹੀ ਦਵਾਈ ਜਿਹੜੀ ਹੈ ਨਾ ਉਹ ਪਾਰਸਲ ਕਰੋ
3: ਅੱਛਾ ਯੂਸਫ ਭਾਈ ਤੁਸੀਂ ਜਿਹੜੀ ਦਵਾਈ ਲੈਂਦੇ ਰਹੇ ਹੋ ਉਹ ਵਕਤੀ ਆਰਾਮ ਲਈ ਸੀ ਜਦੋਂ ਦਵਾਈ ਲਿੱਤੀ ਸ਼ੂਗਰ ਕੰਟਰੋਲ ਹੋ ਗਈ ਮੇਰੇ ਭਾਈ ਇਹ ਤੇ ਕੋਈ ਇਲਾਜ ਨਹੀਂ
2: ਬਿਲਕੁਲ
3: ਕਿ ਬੰਦਾ ਦਵਾਈਆਂ ਤੇ ਲੱਗ ਜਾਵੇ
2: ਹਾਂਜੀ ਬਿਲਕੁਲ
3: ਮੇਰੇ ਭਾਈ ਯਾਦ ਰੱਖੋ ਕਿ ਜਿਹੜੀ ਦਵਾਈ ਵਕਤੀ ਆਰਾਮ ਲਈ ਹੋਵੇਗੀ ਉਹਦਾ ਨੁਕਸਾਨ ਵੀ ਹੋਵੇਗਾ ਭਾਈ ਜੀ ਅਸਲ ਗੱਲ ਇਹ ਵੇ ਕਿ ਤੁਸੀਂ ਦਵਾਈ ਲੈਂਦੇ ਰਹੇ ਪਰ ਤੁਹਾਡੀ ਸ਼ੂਗਰ ਪੂਰੀ ਤਰ੍ਹਾਂ ਕੰਟਰੋਲ ਨਹੀਂ ਹੋਈ ਜਿਹਦੀ ਵਜ੍ਹਾ ਨਾਲ ਤੁਹਾਨੂੰ ਅਸਾਬੀ ਕਮਜ਼ੋਰੀ ਵੱਧ ਗਈ ਖੈਰ ਕੋਈ ਗੱਲ ਨਹੀਂ ਸੋਹਣੇ ਰੱਬ ਨੇ ਕਰਮ ਕੀਤਾ ਅਤੇ ਇਨਸ਼ਾਅੱਲਾ ਤੁਹਾਡੀ ਸ਼ੂਗਰ ਹਮੇਸ਼ਾ ਲਈ ਕੰਟਰੋਲ ਰਹੇਗੀ ਅਤੇ ਤਾਕਤ ਦਾ ਕੋਈ ਮਸਲਾ ਹੀ ਨਹੀਂ। ਇਨਸ਼ਾਅੱਲਾ ਤਾਲਾ ਇਹੋ ਜਿਹੀ ਦਵਾਈ ਦੇਵਾਂਗੇ ਕਿ ਤੁਸੀਂ ਆਪਣੇ ਜਿਸਮ ਵਿੱਚ ਨਵੀਂ ਤਾਕਤ ਮਹਿਸੂਸ ਕਰੋਗੇ। ਮੇਰੇ ਭਾਈ, ਤੁਸੀਂ ਇੰਝ ਕਰੋ ਕਿ ਕਿਸੇ ਦਿਨ ਮੇਰੇ ਕੋਲ ਦਵਾਖਾਨੇ 'ਤੇ ਆ ਜਾਓ, ਫਿਰ ਮੈਂ ਤੁਹਾਨੂੰ ਇਲਾਜ ਬਾਰੇ ਹੋਰ ਵੀ ਗੱਲਾਂ ਦੱਸਾਂਗਾ।
2: ਹਕੀਮ ਸਾਹਿਬ, ਤੁਸੀਂ ਮਾਸ਼ਾਅੱਲਾ ਵੈਸੇ ਤਾਂ ਬੜੀ ਵਜ਼ਾਹਤ ਨਾਲ ਸ਼ੂਗਰ ਦੇ ਹਵਾਲੇ ਨਾਲ ਦੱਸਤਾ, ਪਰ ਮੈਨੂੰ ਤੁਸੀਂ ਥੋੜ੍ਹੀ ਜਿਹੀ ਇਹ ਦੱਸੋ ਕਿ ਸ਼ੂਗਰ ਬਿਮਾਰੀ ਐਸੀ ਕੀ ਹੈ ਕਿ ਤੂੰ ਹਰ ਇੱਕ ਨੂੰ ਸ਼ਿਕਾਇਤ ਹੋ ਰਹੀ ਹੈ ਔਰ ਇਹਦਾ ਇਲਾਜ ਕੀ, ਮਤਲਬ ਠੀਕ ਨਹੀਂ ਹੋ ਰਿਹਾ?
3: ਦੇਖੋ ਜੀ, ਸ਼ੂਗਰ ਤਾਂ ਬਹੁਤ ਹੀ ਭੈੜੀ ਬਿਮਾਰੀ ਹੈ, ਇਹਦੇ ਨਾਲ ਜਿਸਮ ਬਿਲਕੁਲ ਖੋਖਲਾ ਹੋ ਜਾਂਦਾ।
2: ਅੱਛਾ।
3: ਅਤੇ ਜਿਸਮ ਲਾਗਰ ਅਤੇ ਅਸਾਬ ਕਮਜ਼ੋਰ ਹੋ ਜਾਂਦੇ ਨੇ। ਦੇਖੋ ਨਾ ਜੀ, ਡਾਕਟਰ ਕਹਿੰਦੇ ਨੇ ਕਿ ਇਹ ਜਿਹੜੀ ਬਿਮਾਰੀ ਹੈ ਨਾ, ਇਹ ਕਬਰ ਦੀਆਂ ਕੰਧਾਂ ਤੱਕ ਜਾਂਦੀ ਹੈ, ਲੇਕਿਨ ਉਹਨਾਂ ਦਾ ਆਪਣਾ ਸੂਲੇ ਇਲਾਜ ਹੈ, ਸਾਡਾ ਆਪਣਾ ਸੂਲੇ ਇਲਾਜ ਹੈ। ਇਨਸ਼ਾਅੱਲਾ ਤਾਲਾ ਅਸੀਂ ਇਹ, ਦੇਖੋ ਜੀ, ਇੱਕ ਜੜੀ ਬੂਟੀ ਹੈ ਜਿਹਦਾ ਨਾਂ ਹੈ ਗੁੜਮਾਰ ਬੂਟੀ।
2: ਅੱਛਾ।
3: ਇਹਦਾ ਨਾਂ ਹੀ ਗੁੜਮਾਰ ਹੈ, ਯਾਨੀ ਕਿ ਤੁਸੀਂ ਗੁੜ ਖਾ ਲਵੋ ਜਾਂ ਕੋਈ ਠੰਡੀ ਮਿੱਠੀ ਚੀਜ਼ ਤੁਸੀਂ ਖਾ ਲਵੋ ਤੇ ਉਤੋਂ ਇਹਦੇ ਚੰਦ ਪੱਤੇ ਜਿਹੜੇ ਨਾ ਉਹ ਤੁਸੀਂ ਚਬਾ ਲਵੋ ਤੇ ਇਨਸ਼ਾਅੱਲਾ ਤਾਲਾ ਜਿਹੜੀ ਇਹਦੀ ਮਿਠਾਸ ਹੈ ਨਾ ਉਹ ਬਿਲਕੁਲ ਖਤਮ ਹੋ ਜਾਏਗੀ। ਤੇ ਬਰਤਾਨੀਆ ਦੇ ਇੱਕ ਮਿਸਟਰ ਅਲੈਗਜ਼ੈਂਡਰ ਨੇ, ਉਹਨਾਂ ਨੇ ਬੜੀ ਇਹਦੇ 'ਤੇ ਤਹਿਕੀਕ ਕੀਤੀ ਹੈ, ਉਹ ਲਿਖਦੇ ਨੇ ਕਿ ਇਹਦੇ ਵਿੱਚ ਅੱਲਾਹ ਤਾਲਾ ਨੇ ਕੈਸਾ ਲੁਬਾਬ ਹੀ ਕੈਸਾ ਰੁਬ ਪੈਦਾ ਕੀਤਾ ਗੁੜਮਾਰ ਬੂਟੀ ਦੇ ਵਿੱਚ, ਤੇ ਜਿਹੜਾ ਲਬਲਬੇ ਦੇ ਨਿਜ਼ਾਮ ਨੂੰ ਦਰੁਸਤ ਕਰਕੇ ਜਿਸਮ 'ਚ ਇਨਸੁਲੀਨ ਪੈਦਾ ਕਰਦੇ ਹਨ।
2: ਤੇ
3: ਇਹ ਬੜੀਆਂ ਇਨਸ਼ਾਅੱਲਾ ਇਹਨਾਂ ਦੇ ਵਿੱਚ ਜਿਹੜੀ ਜੜੀ ਬੂਟੀ ਨੇ ਸ਼ਫਾ ਹੀ ਸ਼ਫਾ ਅੱਲਾਹ ਤਾਲਾ ਨੇ ਰੱਖੀ ਹੈ।
2: ਹਕੀਮ ਸਾਹਿਬ, ਇਹ ਚਿੱਠੀ ਸਾਡੇ ਇੱਕ ਹੋਰ ਭਰਾ ਜਿਹੜੇ ਨੇ ਨਾਸਰ ਮਹਿਮੂਦ ਹੋਰੀ ਲਿਖਦੇ ਨੇ, ਇਹ ਲਿਖਦੇ ਨੇ ਕਿ ਮੈਂ ਕਾਲਜ ਵਿੱਚ ਪੜ੍ਹਨਾ ਵਾਂ, ਮੈਂ ਇੱਕ ਬਹੁਤ ਹੀ ਖਤਰਨਾਕ ਬਿਮਾਰੀ ਵਿੱਚ ਫਸ ਗਿਆ। ਮੇਰਾ ਪਿੰਡਾ ਸੁੱਕ ਕੇ ਪਤਲਾ ਹੋ ਗਿਆ ਤੇ ਲੱਤਾਂ ਪੀੜ ਕਰਦੀਆਂ ਨੇ ਤੇ ਹੱਡੀਆਂ ਨਜ਼ਰ ਆਉਣ ਲੱਗ ਪਈਆਂ ਨੇ, ਮੈਨੂੰ ਦੱਸੋ ਮੈਂ ਕੀ ਕਰਾਂ?
3: ਬੇਟਾ ਜੀ, ਤੁਸੀਂ ਜਿਹੜੀ ਹਕੀਕਤ ਲਿਖੀ ਹੈ ਉਹਨੂੰ ਵੇਖਦੇ ਹੋਇਆਂ ਮੈਂ ਇਸ ਨਤੀਜੇ 'ਤੇ ਪਹੁੰਚਿਆ। ਬੇਟਾ ਜੀ, ਤੁਸੀਂ ਮੈਂ ਇੱਕ ਇਹੋ ਹੀ ਅਰਜ਼ ਕਰਾਂਗਾ ਕਿ ਤੁਸੀਂ ਜ਼ਿਹਨ ਨੂੰ ਪਾਕ ਪਕੀਜ਼ਾ ਰੱਖੋ, ਪੰਜ ਗਾਨਾ ਨਮਾਜ਼ ਪੜ੍ਹੋ ਅਤੇ ਕਿਸੇ ਵੀ ਬੁਰੀ ਸੁਸਾਇਟੀ ਦੇ ਵਿੱਚ ਤੁਸੀਂ ਨਾ ਬੈਠੋ। ਅਤੇ ਤੁਸੀਂ ਕੁਛ ਹੋਰ ਵੀ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਇੱਥੇ ਖੁੱਲ੍ਹ ਕੇ ਨਹੀਂ ਦੱਸ ਸਕਦਾ, ਤੁਸੀਂ ਦਵਾਖਾਨੇ 'ਤੇ ਮੇਰੇ ਕੋਲ ਆ ਜਾਓ ਜਾਂ ਤੁਹਾਡੀ ਤਰ੍ਹਾਂ ਹੋਰ ਵੀ ਜਿਹੜੇ ਦੋਸਤ ਨੇ ਉਹ ਮੇਰੇ ਕੋਲ ਆ ਜਾਣ ਅਤੇ ਇਨਸ਼ਾਅੱਲਾ ਉੱਥੇ ਖੁੱਲ੍ਹ ਕੇ ਫਿਰ ਤੁਹਾਨੂੰ ਮੈਂ ਸਾਰੀ ਗੱਲ ਇਹਦੀ ਸਾਰੀ ਡਿਟੇਲ ਦੱਸਾਂਗਾ, ਤੁਹਾਡੀ ਕੇਸ ਹਿਸਟਰੀ ਵੀ ਲਵਾਂਗਾ ਅਤੇ ਦਵਾਈ ਦੇਵਾਂਗੇ ਇਨਸ਼ਾਅੱਲਾ ਤਾਲਾ, ਤੁਸੀਂ ਬਿਲਕੁਲ ਠੀਕ ਹੋ ਜਾਵੇਗੇ, ਮੁੜ ਕੇ ਬਿਮਾਰੀ ਤੁਹਾਨੂੰ ਨਹੀਂ ਹੋਵੇਗੀ
2: ਇਨਸ਼ਾਅੱਲਾ ਤਾਲਾ। ਹਕੀਮ ਸਾਹਿਬ, ਇਹ ਖਾਸ ਸਾਡੇ ਇੱਕ ਹੋਰ ਭਰਾ ਨੇ ਲਿਖਿਆ ਜਿਨ੍ਹਾਂ ਦੀ ਉਮਰ 46 ਸਾਲ ਹੈ
3: ਜੀ ਜੀ,
2: ਇਹ ਕਹਿੰਦੇ ਨੇ ਕਿ ਮੈਨੂੰ ਅਸਾਬੀ ਕਮਜ਼ੋਰੀ ਦੀ ਤਕਲੀਫ ਹੈ
3: ਜੀ
2: ਤੇ ਮੈਂ ਤੁਹਾਨੂੰ ਮਿਲਣਾ ਚਾਹੁੰਦਾ ਵਾਂ, ਮਿਹਰਬਾਨੀ ਕਰਕੇ ਮੈਨੂੰ ਦੱਸੋ ਕਿ ਮੈਂ ਤੁਹਾਡੇ ਕੋਲ ਕਿਵੇਂ ਆਵਾਂ?
3: ਅੱਛਾ ਅੱਛਾ। ਤੇ ਭਾਈ ਜੀ, ਮੈਂ ਸਵੇਰ 10 ਵਜੇ ਤੋਂ ਲੈ ਕੇ ਸ਼ਾਮ ਦੇ 7 ਵਜੇ ਤੱਕ ਦਵਾਖਾਨੇ ਤੇ ਆਪਣੇ ਮਤਲਬ ਉੱਤੇ ਮੌਜੂਦ ਹੁੰਦਾ, ਤੁਸੀਂ ਕਿਸੇ ਵੀ ਟਾਈਮ ਮੇਰੇ ਕੋਲ ਕਿਸੇ ਵੀ ਦਿਨ ਮੇਰੇ ਕੋਲ ਆ ਜਾਵੋ ਤੇ ਇਨਸ਼ਾਅੱਲਾ ਤਾਲਾ ਉੱਥੇ ਮੈਂ ਤੁਹਾਨੂੰ ਖੁੱਲ੍ਹ ਕੇ ਤੁਹਾਡੇ ਨਾਲ ਗੱਲ ਹੋਵੇਗੀ, ਤੁਹਾਨੂੰ ਦਵਾਈ ਦੇਵਾਂਗਾ, ਪਰਹੇਜ਼ ਦੱਸਾਂਗਾ ਤੇ ਇਨਸ਼ਾਅੱਲਾ ਤਾਲਾ ਜਿੰਝ ਤੁਸੀਂ ਕਹੋਗੇ ਇਨਸ਼ਾਅੱਲਾ ਤਾਲਾ ਉਂਝ ਤੁਸੀਂ ਠੀਕ ਹੋ ਜਾਓਗੇ
2: ਇਨਸ਼ਾਅੱਲਾ ਤਾਲਾ। ਹਕੀਮ ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁੱਕ ਰਿਹਾ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਆ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਸਿਹਤ ਤੰਦਰੁਸਤੀ ਬਾਰੇ ਬਹੁਤ ਸੋਹਣੀਆਂ ਗੱਲਾਂ ਦੱਸੀਆਂ, ਤੁਹਾਡਾ ਬਹੁਤ ਸ਼ੁਕਰੀਆ।
3: ਸਹਿਮਾ ਜੀ, ਇਹ ਤੁਹਾਡੀ ਤੇ ਪ੍ਰੋਗਰਾਮ ਦੀ ਸਾਰੀ ਟੀਮ ਦੀ ਮਿਹਰਬਾਨੀ ਹੈ ਕਿ ਤੁਹਾਡੀ ਵਜ੍ਹਾ ਨਾਲ ਇਹ ਪ੍ਰੋਗਰਾਮ ਮੇਰੇ ਸੁਣਨ ਵਾਲਿਆਂ ਤੱਕ ਪਹੁੰਚਦਾ ਹੈ ਤੇ ਮੈਂ ਉਹਨਾਂ ਨਾਲ ਗੱਲਬਾਤ ਵੀ ਕਰਨਾ ਤੇ ਤੁਹਾਡਾ ਤੇ ਪੂਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ
2: ਜੀ, ਤੁਹਾਡੀ ਬੜੀ ਮਿਹਰਬਾਨੀ। ਹਕੀਮ ਸਾਹਿਬ, ਸੋਹਣੇ ਭੈਣ ਭਰਾਓ ਤੇ ਮੇਰੇ ਬਜ਼ੁਰਗੋ, ਰੱਬ ਤੁਹਾਨੂੰ ਬਿਮਾਰੀਆਂ ਤੋਂ ਹਮੇਸ਼ਾ ਬਚਾਵੇ ਤੇ ਤੁਸੀਂ ਖੁਸ਼ੀ ਖੁਸ਼ੀ ਵਸੋ ਤੇ ਜਿੰਦੜੀ ਦੇ ਮਜ਼ੇ ਲੁੱਟੋ। ਮੇਰੇ ਸੋਹਣੇ ਭੈਣ ਭਰਾਓ, ਹੁਣ ਲਿਖੋ ਤੁਸੀਂ ਸਾਡਾ ਪਤਾ ਤੇ ਫੋਨ ਨੰਬਰ।
1: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160। ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
2: ਇਹਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਰੱਬ ਨੇ ਚਾਹਿਆ ਤੇ ਅਗਲੇ ਪ੍ਰੋਗਰਾਮ ਵਿੱਚ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਅੱਲਾ ਹਾਫਿਜ਼।
5: There's music and then there's magic. One above FM 101.

0: There's only one station that keeps you moving. Hotwired Radio. Today's best music. Q101. Electric.
1: سنت رہیے ایف ایم 101.
2: اور اب وقت ہے کمرشل بریک کا.
3: ہربل ایکسپرٹ پروفیسر سلیمان دے طبی مشورے.
4: السلام علیکم سونے پین پراؤ, بہت ساری دعاواں تے صحت بارے بہت چنگی گلاں دے نال تہاڈی میزبان سائما تہاڈے نال ہیگی اے تے نال سلام پیش کر دیے. سونی پین پراؤ, ہمیشہ وانگو اج وی تانوں ملن گے صحت بارے چنگے چنگے مشورے ساڈے ملک دے مشہور تے نامی گرامی طبیب جناب پروفیسر سلیمان صاحب, جنہاں کولوں امریکہ, برطانیہ, فرانس, جرمنی, آسٹریلیا تے عرب ملکاں دے مریض وی علاج کروا رہے نے. ਸੋਹਣੇ ਭੈਣ ਭਰਾਓ, ਪ੍ਰੋਫੈਸਰ ਸੁਲੇਮਾਨ ਨੇ ਸ਼ੂਗਰ, ਜੋੜਾਂ ਦੀ ਪੀੜ, ਬਲੱਡ ਪ੍ਰੈਸ਼ਰ, ਹੈਪੇਟਾਈਟਿਸ, ਅਲਸਰ, ਮੋਟਾਪਾ ਅਤੇ ਜਿਗਰ ਮੇਦੇ ਦੀਆਂ ਬਿਮਾਰੀਆਂ ਦਾ ਕਮਯਾਬ ਇਲਾਜ ਲੱਭਿਆ ਅਤੇ ਇਸੇ ਲਈ ਪ੍ਰੋਫੈਸਰ ਸੁਲੇਮਾਨ ਹੋਰਾਂ ਨੂੰ ਕਈ ਵਾਰ ਗੋਲਡ ਮੈਡਲ ਅਤੇ ਦੂਜੇ ਇਨਾਮ ਵੀ ਦਿੱਤੇ ਗਏ ਨੇ. ਸੋਹਣੇ ਭੈਣ ਭਰਾਓ, ਪਹਿਲੇ ਤੁਸੀਂ ਲਿਖੋ ਸਾਡਾ ਪਤਾ ਅਤੇ ਫੋਨ ਨੰਬਰਸ ਤਾਂ ਕਿ ਤੁਸੀਂ ਆਪਣੀ ਬਿਮਾਰੀ ਬਾਰੇ ਪ੍ਰੋਫੈਸਰ ਸੁਲੇਮਾਨ ਨੂੰ ਆਪ ਵੀ ਮਿਲ ਸਕੋ ਅਤੇ ਮਸ਼ਵਰਾ ਕਰ ਸਕੋ. ਅਤੇ ਲਿਖੋ, ਸੁਲੇਮਾਨ ਦਵਾਖਾਨਾ ਰਜਿਸਟਰਡ, پل فلائی اوور بل مقابل مینارے پاکستان, مین راوی روڈ, لاہور. فون نمبر 042-377-27160 یعنی 042-377-27160. موبائل نمبر ہے 0300-414-2608 یعنی 0300-414-2608. تے ساڈا ای میل ایڈریس ہے suleiman.dawakhana@gmail.com. ਜੀ ਭੈਣ ਭਰਾ, ਹੁਣ ਤੁਸੀਂ ਤਿਆਰ ਹੋ ਜਾਓ ਕਿਉਂਕਿ ਮੈਂ ਤੁਹਾਡੀ ਮੁਲਾਕਾਤ ਕਰਾ ਰਹੀ ਹਾਂ ਜਨਾਬ ਪ੍ਰੋਫੈਸਰ ਸੁਲੇਮਾਨ ਨਾਲ. ਸੁਲੇਮਾਨ ਸਾਹਿਬ ਜੀ ਆਇਆਂ ਨੂੰ ਤੇ ਸਾਡੇ ਸਾਰਿਆਂ ਵੱਲੋਂ ਬਹੁਤ ਸਾਰਾ ਸਲਾਮ.
5: ਵਾਲੇਕੁਮ ਅਸਲਾਮ ਸਹਿਮਾ ਜੀ, ਮੈਂ ਵੀ ਆਪਣੇ ਸਾਰੇ ਭੈਣ ਭਰਾਵਾਂ ਨੂੰ ਸਲਾਮ ਅਰਜ਼ ਕਰਨਾ ਵਾਂ ਅਤੇ ਹਮੇਸ਼ਾ ਵਾਂਗੂ ਇਹੀ ਦੁਆ ਕਰਨਾ ਕਿ ਸੋਹਣਾ ਰੱਬ ਕਿਸੇ ਨੂੰ ਵੀ ਬਿਮਾਰੀ ਦਾ ਦੁੱਖ ਨਾ ਦੇਵੇ.
4: ਬਿਲਕੁਲ ਆਮੀਨ. ਔਰ ਤੁਸੀਂ ਅੱਜ ਬੜੀ ਸੋਹਣੀ ਹੈ ਗੱਲ ਕੀਤੀ ਹੈ ਕਿ ਅੱਲਾਹ ਤਾਲਾ ਜਿਹੜਾ ਸਭ ਨੂੰ ਆਪਣੇ ਅਮਨੋ ਮਾਨ 'ਚ ਰੱਖੇ ਔਰ ਤਾਂ ਕਿ ਜਿਹੜੇ ਸਾਡੇ ਸੁਣਨ ਵਾਲੇ ਨੇ ਉਹ ਤੰਦਰੁਸਤ ਰਹਿਣ. ਸੁਲੇਮਾਨ ਸਾਹਿਬ, ਇਹ ਛੋਟੀ ਉਮਰ ਦੇ ਜਿਹੜੇ ਬੱਚੇ ਹੁੰਦੇ ਨੇ, ਮੇਰਾ ਮਤਲਬ ਹੈ ਸਕੂਲ ਅਤੇ ਕਾਲਜਾਂ ਵਿੱਚ ਪੜ੍ਹਨ ਵਾਲੇ ਮੁੰਡੇ.
5: ਜੀ ਜੀ.
4: ਸੁਲੇਮਾਨ ਸਾਹਿਬ, ਤੁਸੀਂ ਤਾਂ ਜਾਣਦੇ ਹੀ ਹੋ ਕਿ ਸਕੂਲ ਕਾਲਜਾਂ ਵਿੱਚ ਬਾਜ਼ੇ ਟਾਈਮ ਕੁਝ ਭੈੜੇ ਯਾਰ ਦੋਸਤ ਵੀ ਮਿਲ ਜਾਂਦੇ ਨੇ
5: ਜੀ,
4: ਜਿਹਦੇ ਸਬਬ ਬਹੁਤ ਸਾਰੇ ਮਸਲੇ ਬਣ ਜਾਂਦੇ ਨੇ ਅਤੇ ਕੁਝ ਮੁੰਡੇ ਬਹੁਤ ਖਤਰਨਾਕ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦੇ ਨੇ.
5: ਜੀ ਬਿਲਕੁਲ.
4: ਸੁਲੇਮਾਨ ਸਾਹਿਬ, ਤੁਸੀਂ ਇਹ ਦੱਸੋ ਕਿ ਇਹਨਾਂ ਬਿਮਾਰੀਆਂ ਦੀ ਰੋਕਥਾਮ ਲਈ ਕੀ ਹੋਣਾ ਚਾਹੀਦਾ, ਕਿਉਂਕਿ ਇਹ ਬੱਚੇ ਤਾਂ ਸਾਡੇ ਮੁਲਕ ਦੀ ਦੌਲਤ ਨੇ ਨਾ.
5: ਸਹਿਮਾ ਜੀ, ਤੁਸੀਂ ਬਹੁਤ ਹੀ ਚੰਗਾ ਸਵਾਲ ਕੀਤਾ ਹੈ ਅਤੇ ਹਰ ਬੰਦੇ ਨੂੰ ਇਸ ਬਾਰੇ ਫਿਕਰ ਵੀ ਕਰਨੀ ਚਾਹੀਦੀ ਹੈ. ਸਭ ਤੋਂ ਪਹਿਲੀ ਜ਼ਿੰਮੇਵਾਰੀ ਮਾਂ ਪਿਓ ਦੀ ਹੈ.
4: ਬਿਲਕੁਲ ਸਹੀ.
5: ਇਹ ਮਾਂ ਪਿਓ ਦਾ ਫਰਜ਼ ਹੈ ਕਿ ਉਹ ਆਪਣੇ ਪੁੱਤਰ 'ਤੇ ਨਜ਼ਰ ਰੱਖਣ ਕਿ ਉਹਦੇ ਯਾਰ ਦੋਸਤ ਕਿਹੋ ਜਿਹੇ ਨੇ, ਉਹ ਸਕੂਲ ਅਤੇ ਕਾਲਜ ਵਿੱਚ ਕੀ ਕਿਰਦਾਰ ਕਰਦਾ ਹੈ,
4: ਜੀ ਜੀ ਜੀ,
5: ਕਿਹਨੂੰ ਕਿਹਨੂੰ ਮਿਲਦਾ, ਕਿੱਥੇ ਆਉਂਦਾ ਜਾਂਦਾ. ਅਤੇ ਦੂਜੀ ਗੱਲ ਇਹ ਵੇ ਕਿ ਬੱਚੇ ਨੂੰ ਇਲੈਕਟ੍ਰੋਨਿਕ ਮੀਡੀਆ ਦੇ ਗਲਤ ਇਸਤੇਮਾਲ ਤੋਂ ਰੋਕਣ. ਤੀਜੀ ਗੱਲ ਇਹ ਵੇ ਕਿ ਰੱਬ ਨਾ ਕਰੇ ਜੇ ਬੱਚਾ ਬਿਮਾਰ ਹੋ ਜਾਵੇ, ਉਹਦੇ ਇਲਾਜ ਵਿੱਚ ਦੇਰ ਨਾ ਕਰਨ, ਕਿਉਂਕਿ ਇਲਾਜ ਵਿੱਚ ਦੇਰ ਨਹੀਂ ਹੋਣੀ ਚਾਹੀਦੀ, ਇਸ ਤਰ੍ਹਾਂ ਬਿਮਾਰੀ ਵੱਧ ਜਾਂਦੀ ਹੈ.
4: ਸਹੀ.
5: ਦੂਜੀਆਂ ਬਿਮਾਰੀਆਂ ਵੀ ਹੋ ਜਾਂਦੀਆਂ ਨੇ, ਇਸ ਲਈ ਛੇਤੀ ਨਾਲ ਇਲਾਜ ਕਰਾਉਣਾ ਚਾਹੀਦਾ ਹੈ. ਇੱਕ ਗੱਲ ਮੈਂ ਸਹਿਮਾ ਜੀ ਤੁਹਾਨੂੰ ਕਹਾਂਗਾ ਕਿ ਬੱਚਿਆਂ ਨੂੰ ਜਿਹੜਾ ਨਾ ਫੋਸ਼ ਲਿਟਰੇਚਰ, ਖਸੂਸੀ ਤੌਰ 'ਤੇ ਜਿਹੜਾ ਮੈਂ ਕਹਿੰਦਾ ਇਲੈਕਟ੍ਰੋਨਿਕ ਮੀਡੀਆ, ਇਹਨਾਂ ਤੋਂ ਬਚਾਉਣਾ ਚਾਹੀਦਾ. ਅਤੇ ਇੱਕ ਹੋਰ ਗੱਲ ਮੈਂ ਕਹਾਂਗਾ ਕਿ ਨਮਾਜ਼ 'ਤੇ ਪੰਜਗਾਨਾ ਪੜ੍ਹੋ. ਨਮਾਜ਼ ਕਈ ਬਿਮਾਰੀਆਂ ਤੋਂ ਬਚਾਉਂਦੀ ਹੈ. ਇਹ ਫਿਰ ਸਾਡੇ ਕੋਲ ਦੁਆਖਾਨੇ 'ਤੇ ਤਸ਼ਰੀਫ ਲਿਆ ਹੁਣ, ਇਸ ਤਰ੍ਹਾਂ ਦਾ ਮੈਂ ਇਨਸ਼ਾਅੱਲਾ ਦਵਾਈ ਇਹਨਾਂ ਨੂੰ ਦੇਵਾਂਗੇ ਕਿ ਦੁਬਾਰਾ ਫਿਰ ਇਹ ਮਰਜ਼ ਇਹਨਾਂ ਨੂੰ ਨਹੀਂ ਰਹੇਗਾ.
4: ਸੁਲੇਮਾਨ ਸਾਹਿਬ, ਤੁਸੀਂ ਮਾਸ਼ਾਅੱਲਾ ਇੰਨੀਆਂ ਚੰਗੀਆਂ ਗੱਲਾਂ ਦੱਸਦੇ ਹੋ ਔਰ ਇੰਨੇ ਸੋਹਣੇ ਮਸ਼ਵਰੇ ਦਿੰਦੇ ਹੋ, ਇਹਦਾ ਤਾਂ ਖੈਰ ਜਵਾਬ ਹੀ ਕੋਈ ਨਹੀਂ, ਨਾ ਇਹਦਾ ਕੋਈ ਮੁੱਲ ਲੇਗਾ. ਲੇਕਿਨ ਮੈਂ ਵੀ ਇੱਥੇ ਇੱਕ ਥੋੜ੍ਹੀ ਜਿਹੀ ਗੱਲ ਵਧਾਉਣਾ ਚਾਹਾਂਗੀ ਕਿ ਸਾਡੇ ਬੱਚਿਆਂ ਨੂੰ ਹੁਣ ਜਿਹੜਾ ਤੁਸੀਂ ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕੀਤੀ, ਤੁਸੀਂ ਦੇਖੋ ਸਕੂਲ ਕਾਲਜਾਂ ਦੇ ਬੱਚਿਆਂ ਦੇ ਕੋਲ ਮੋਬਾਈਲ ਹੁੰਦੇ ਨੇ
5: ਜੀ ਜੀ,
4: ਜਿਹੜੇ ਅਸਲ 'ਚ ਸਾਰੀ ਪਰੇਸ਼ਾਨੀਆਂ ਦਾ ਸਬਬ ਬਣੇ ਹੋਏ ਨੇ.
5: ਹਾਂਜੀ ਬਿਲਕੁਲ.
4: ਅਤੇ ਇਹ ਚੀਜ਼ ਬੱਚਿਆਂ ਦੇ ਕੋਲ ਨਹੀਂ ਹੋਣੀ ਚਾਹੀਦੀ.
5: ਹਾਂਜੀ, ਇਹ ਤਾਂ ਮਾਂ ਪਿਓ ਨੂੰ ਚਾਹੀਦਾ ਨਹੀਂ ਉਹ 'ਤੇ ਨਜ਼ਰ ਰੱਖਣ ਆਪਣੇ ਬੱਚੇ 'ਤੇ. ਲੇਕਿਨ ਕੀ ਕਰੇ, ਉਹਨਾਂ ਦੀ ਵੀ ਮਜਬੂਰੀ ਹੈ. ਅੱਜ ਕੱਲ੍ਹ ਤਾਂ ਪਹਿਲੀ ਜਮਾਤ ਦਾ ਬੱਚਾ ਉਹਦੇ ਕੋਲ ਵੀ ਮੋਬਾਈਲ ਹੈਗਾ, ਉਹ ਵੀ ਘਰ ਫੋਨ ਕਰਕੇ ਦੱਸਦਾ ਜੀ ਮੈਂ ਇਸ ਵਕਤ ਕਿਹੜੀ ਜਗ੍ਹਾ 'ਤੇ ਉੱਥੇ ਹੈਗਾ.
4: ਬਿਲਕੁਲ ਸਹੀ, ਬਿਲਕੁਲ ਸਹੀ. ਔਰ ਹਕੀਮ ਸਾਹਿਬ, ਤੁਸੀਂ ਬੜੀ ਚੰਗੀ ਗੱਲ ਕੀਤੀ ਅਤੇ ਬਹੁਤ ਸੋਹਣੀਆਂ ਗੱਲਾਂ ਤੁਸੀਂ ਹਮੇਸ਼ਾ ਹੀ ਕਰਦੇ ਹੋ. ਕਿ ਬੱਚੇ ਤੋਂ ਜਿਹੜਾ ਨਾ ਵੱਧ ਮਾਂ ਪਿਓ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣੀ ਔਲਾਦ 'ਤੇ ਨਜ਼ਰ ਰੱਖੇ।
5: ਹਾਂਜੀ ਬਿਲਕੁਲ।
4: ਸੁਲੇਮਾਨ ਸਾਹਿਬ, ਇਹੋ ਜਿਹਾ ਇੱਕ ਹੋਰ ਮਸਲਾ ਮੈਂ ਪੜ੍ਹ ਰਹੀ ਹਾਂ ਜਿਹੜਾ ਸ਼ੌਕਤ ਮਹਿਮੂਦ ਹੋਰਾਂ ਲਿਖਿਆ। ਇਹ ਲਿਖਦੇ ਨੇ ਕਿ ਮੇਰਾ ਪੁੱਤਰ ਜਿਹਦੀ ਉਮਰ 21 ਸਾਲ ਹੈ, ਉਹਦੀ ਸਿਹਤ ਬਹੁਤ ਡਿੱਗਦੀ ਜਾ ਰਹੀ ਹੈ। ਹਾਲਾਂਕਿ ਮੈਂ ਉਹਦੀ ਖੁਰਾਕ ਦਾ ਬਹੁਤ ਖਿਆਲ ਰੱਖਣਾ ਵਾਂ, ਪਰ ਉਹਦਾ ਪਿੰਡਾ ਸੁੱਕਦਾ ਹੀ ਜਾ ਰਿਹਾ ਹੈ ਅਤੇ ਲੱਤਾਂ ਅਤੇ ਲੱਕ ਵਿੱਚ ਪੀੜ ਹੁੰਦੀ ਹੈ ਅਤੇ ਭੁੱਖ ਨਹੀਂ ਲੱਗਦੀ। ਮਿਹਰਬਾਨੀ ਕਰਕੇ ਮਸ਼ਵਰਾ ਦਿਓ ਕਿ ਕੀ ਕਰਾਂ।
5: ਦੇਖੋ ਸਹਿਮਾ ਜੀ, ਇਹ ਕਿੰਨੇ ਅੱਛੇ ਵਾਲਦੈਨ ਨੇ ਜਿਹੜੀ ਆਪਣੀ ਔਲਾਦ ਦਾ ਖਿਆਲ ਰੱਖਦੇ ਨੇ।
4: ਬਿਲਕੁਲ ਜੀ।
5: ਹਾਂਜੀ, ਅਤੇ ਮੈਂ ਇਹਨਾਂ ਨੂੰ ਗੱਲ ਕਹਾਂਗਾ ਕਿ ਸ਼ੌਕਤ ਭਾਈ, ਜੇ ਤੁਹਾਡੇ ਵਾਂਗੂ ਹਰ ਮਾਂ ਪਿਓ ਆਪਣੇ ਬੱਚੇ 'ਤੇ ਨਜ਼ਰ ਰੱਖੇ ਤਾਂ ਇਹੋ ਜਿਹੀ ਖਤਰਨਾਕ ਬਿਮਾਰੀਆਂ ਨੂੰ ਡੱਕਿਆ ਜਾ ਸਕਦਾ ਹੈ।
4: ਬਿਲਕੁਲ ਸਹੀ।
5: ਮੇਰੇ ਭਾਈ, ਤੁਸੀਂ ਆਪਣੇ ਪੁੱਤਰ ਦੀ ਜੋ ਹਾਲਤ ਲਿਖੀ ਹੈ ਉਹ ਫਿਕਰ ਵਾਲੀ ਹੈ, ਜਿਹਦੇ ਸਬਬ ਬਸਾਬ ਅਤੇ ਪੱਠੇ ਕਮਜ਼ੋਰ ਹੋ ਜਾਂਦੇ ਨੇ, ਨਜ਼ਰ ਡਿੱਗ ਜਾਂਦੀ ਹੈ ਅਤੇ ਵੱਡੀ ਉਮਰ ਤੋਂ ਪਹੁੰਚਣ ਤੋਂ ਪਹਿਲਾਂ ਹੀ ਬੰਦੇ ਵਿੱਚ ਤਾਕਤ ਨਹੀਂ ਰਹਿੰਦੀ। ਮੇਰੇ ਭਾਈ, ਇਹਦਾ ਸਾਡੇ ਕੋਲ ਕਾਮਯਾਬ ਮੁਕੰਮਲ ਅਤੇ ਮੌਸਰ ਇਲਾਜ ਮੌਜੂਦ ਹੈ ਅਤੇ ਮੈਂ ਉਹੀ ਕਹਾਂਗਾ ਕਿ ਮੇਰੇ ਭਾਈ, ਤੁਸੀਂ ਕਿਸੇ ਦਿਨ ਆਪਣੇ ਪੁੱਤਰ ਨੂੰ ਲੈ ਕੇ ਮੇਰੇ ਕੋਲ ਦਵਾਖਾਨੇ 'ਤੇ ਆ ਜਾਓ, ਮੈਂ ਉਹਦਾ ਮੁਆਇਨਾ ਕਰਕੇ ਕੁਝ ਚੰਗੀ ਜਿਹੀ ਦਵਾ ਲਿਖ ਦਿਆਂਗਾ ਜਿਹਦੇ ਨਾਲ ਰੱਬ ਨੇ ਚਾਹਿਆ ਅਤੇ ਉਹਦੀ ਇਹ ਤਕਲੀਫ ਬਿਲਕੁਲ ਦੂਰ ਹੋ ਜਾਏਗੀ।
4: ਇਨਸ਼ਾਅੱਲਾ, ਇਨਸ਼ਾਅੱਲਾ ਜੀ। ਸੁਲੇਮਾਨ ਸਾਹਿਬ, ਅਗਲੀ ਈਮੇਲ ਤੁਹਾਡੀ ਇੱਕ ਭੈਣ ਹੋਰਾਂ ਲਿਖੀ ਹੈ।
5: ਅੱਛਾ।
4: ਇਹਨਾਂ ਨੂੰ ਦੋ ਮਸਲੇ ਨੇ।
5: ਕਿਹੜੇ ਕਿਹੜੇ ਨੇ?
4: ਇਹ ਲਿਖਦੇ ਨੇ ਕਿ ਮੈਂ ਤਿੱਕੇ, ਕਬਾਬ, ਨਿਹਾਰੀ ਅਤੇ ਬਿਰਿਆਨੀ। ਇਹ ਆਉਂਦੀਆਂ ਨੇ ਕਿ ਜੀ, ਨਿਹਾਰੀ ਅਤੇ ਬਿਰਿਆਨੀ ਬਹੁਤ ਹੀ ਸ਼ੌਕ ਨਾਲ ਖਾਂਦੀ ਹਾਂ, ਮੇਰਾ ਜਿਸਮ ਬਹੁਤ ਮੋਟਾ ਹੋ ਗਿਆ ਅਤੇ ਇਹਦੇ ਨਾਲ ਬਲੱਡ ਪ੍ਰੈਸ਼ਰ ਦੀ ਤਕਲੀਫ ਵੀ ਹੈ। ਸੁਲੇਮਾਨ ਸਾਹਿਬ, ਕੋਈ ਇਹੋ ਜਿਹਾ ਇਲਾਜ ਦੱਸੋ ਕਿ ਮੈਂ ਆਪਣੀ ਪਸੰਦ ਦੀ ਚੀਜ਼ਾਂ ਵੀ ਖਾਂਦੀ ਰਹਾਂ ਅਤੇ ਮੇਰਾ ਵਜ਼ਨ ਵੀ ਘੱਟ ਜਾਵੇ ਅਤੇ ਬਲੱਡ ਪ੍ਰੈਸ਼ਰ ਵੀ ਕੰਟਰੋਲ ਹੋ ਜਾਵੇ। ਐਸੀ ਕੋਈ ਹੈ ਕੋਈ ਦੀ?
5: ਇਹਨਾਂ ਨੂੰ ਜਵਾਬ ਦੇਣਾ ਜ਼ਰਾ ਸਹਿਮਾ ਜੀ। ਤੇ ਹੁਣ ਇਹ ਚਾਹੁੰਦੇ ਨੇ ਯਾਨੀ ਕਿ ਮੈਂ ਸ਼ੈਵਾਂ ਵੀ ਖਾਂਦੀ ਰਵਾਂ ਤੇ ਮੇਰਾ ਪਿੰਡਾ ਵੀ ਸਮਾਰਟ ਹੋ ਜਾਵੇ, ਯਾਨੀ ਚੋਪੜੀਆਂ ਤੇ ਨਾਲੇ ਦੋ ਦੋ,
4: ਤਿੰਨ ਤਿੰਨ, ਚਾਰ ਚਾਰ ਮੰਗ ਰਹੇ ਨੇ, ਦੋ ਦੋ ਨਹੀਂ ਬਲਕਿ ਤਿੰਨ ਤਿੰਨ, ਯਾਨੀ ਚਸਕਾ ਵੀ ਰਵੇ ਤੇ ਮੋਟਾਪਾ ਵੀ ਖਤਮ ਹੋ ਜਾਵੇ ਤੇ ਬਲੱਡ ਪ੍ਰੈਸ਼ਰ ਕੰਟਰੋਲ ਰਵੇ।
5: ਸਹਿਮਾ ਜੀ, ਇਹੋ ਹੀ ਗੱਲ ਹੈ। ਬਹਰਹਾਲ ਭੈਣ ਜੀ, ਤੁਸੀਂ ਮਾਸ਼ਾਅੱਲਾ ਆਪ ਸਿਆਣੇ ਹੋ, ਤੁਸੀਂ ਆਪ ਫੈਸਲਾ ਕਰੋ ਕਿ ਬੰਦੇ ਦੀ ਜਾਨ ਤੋਂ ਵੱਧ ਕਿਹੜੀ ਸ਼ੈ ਹੁੰਦੀ। ਭੈਣ ਜੀ, ਰੱਬ ਤੁਹਾਡੀ ਹਯਾਤੀ ਕਰੇ, ਤੁਹਾਨੂੰ ਸਿਹਤਮੰਦ ਰੱਖੇ। ਤੁਸੀਂ ਪਹਿਲਾਂ ਆਪਣੀ ਸਿਹਤ ਦਾ ਖਿਆਲ ਕਰੋ ਅਤੇ ਉਸ ਤੋਂ ਬਾਅਦ ਖੁਰਾਕ ਦਾ, ਕਿਉਂਕਿ ਖੁਰਾਕ ਹੋਵੇਗੀ ਤੇ ਖਾਣ ਪੀਣ ਦਾ ਸਵਾਦ ਵੀ ਆਵੇਗਾ।
4: ਬਿਲਕੁਲ ਸੁਲੇਮਾਨ ਸਾਹਿਬ, ਤੁਸੀਂ ਗੱਲ ਬਲੇ ਕਹਿਣਾ ਚਾਹੁੰਦੇ, ਸਿਹਤ ਹੋਵੇਗੀ ਤੇ ਖਾਣ ਪੀਣ ਦਾ ਸਵਾਦ ਆਉਂਦਾ।
5: ਬਿਲਕੁਲ ਬਿਲਕੁਲ ਬਿਲਕੁਲ। ਤੇ ਮੈਂ ਫਿਰ ਭੈਣ ਜੀ ਨੂੰ ਇਹੋ ਹੀ ਗੱਲ ਕਹਾਂਗਾ ਕਿ ਮੋਟਾਪਾ ਬਹੁਤ ਹੀ ਭੈੜੀ ਸ਼ੈ ਵੇ, ਜਿਸ ਨਾਲ ਜਿਸਮ ਬੇਟੰਗਾ ਹੋ ਜਾਂਦਾ ਤੇ ਇਹਦੀ ਵਜ੍ਹਾ ਨਾਲ ਹੋਰ ਵੀ ਬਿਮਾਰੀਆਂ ਲੱਗ ਜਾਂਦੀਆਂ ਨੇ, ਮਸਲ ਸ਼ੂਗਰ ਏ, ਬਲੱਡ ਪ੍ਰੈਸ਼ਰ ਏ, ਜੋੜਾਂ ਦਾ ਦਰਦ ਏ, ਦਿਲ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ। ਤੇ ਭੈਣ ਜੀ, ਤੁਸੀਂ ਕਿਸੇ ਦਿਨ ਦਵਾਖਾਨੇ ਤੋਂ ਦਵਾਈ ਮੰਗਵਾ ਲੈਣਾ, ਪਰ ਯਾਦ ਰੱਖੋ ਕਿ ਪਰਹੇਜ਼ ਬਿਨਾਂ ਕੋਈ ਦਵਾ ਆਪਣਾ ਆਪ ਨਹੀਂ ਜੇ ਦਿਖਾਉਂਦੀ, ਲਿਆਦਾ ਤੁਹਾਨੂੰ ਦਵਾਈ ਦੇ ਨਾਲ ਨਾਲ ਪਰਹੇਜ਼ ਵੀ ਕਰਨਾ ਹੋਵੇਗਾ। ਅਤੇ ਮੈਂ ਤੁਹਾਨੂੰ ਯਕੀਨ ਦਵਾਉਂਦਾ ਕਿ ਜੇ ਤੁਸੀਂ ਪੂਰੀ ਤਰ੍ਹਾਂ ਇਲਾਜ ਕਰਾ ਲਓਗੇ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਮੋਟਾਪੇ ਤੋਂ ਤੁਹਾਡੀ ਜਾਨ ਛੁੱਟ ਜਾਏਗੀ ਤੇ ਇਨਸ਼ਾਅੱਲਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਰਹੇਗਾ। ਬਸ ਜ਼ਰੂਰਤ ਇਸ ਗੱਲ ਦੀ ਹੈ ਕਿ ਤੁਸੀਂ ਪਰਹੇਜ਼ ਤੇ ਦਵਾਈ ਦਾ ਪੂਰਾ ਖਿਆਲ ਰੱਖੋ।
4: ਜੀ ਬਿਲਕੁਲ ਭੈਣ ਜੀ, ਸੁਲੇਮਾਨ ਸਾਹਿਬ ਨੇ ਬਹੁਤ ਸੋਹਣੀ ਗੱਲ ਕੀਤੀ ਹੈ ਕਿ ਸਿਹਤ ਹੋਵੇਗੀ ਤੇ ਖਾਣ ਪੀਣ ਦਾ ਸਵਾਦ ਵੀ ਆਵੇਗਾ। ਭੈਣ ਜੀ, ਇਸ ਗੱਲ ਨੂੰ ਪੱਲੇ ਬੰਨ ਲਓ, ਤੁਹਾਡੀ ਸਿਹਤ ਠੀਕ ਹੋ ਜਾਏਗੀ। ਸੋਹਣੇ ਭੈਣ ਭਰਾਓ, ਤੁਸੀਂ ਇਸ ਗੱਲ ਦਾ ਖਾਸ ਖਿਆਲ ਰੱਖਿਆ ਕਰੋ, ਕਹਿੰਦੇ 100 ਇਲਾਜ ਤੇ ਇੱਕ ਪਰਹੇਜ਼। ਪਰਹੇਜ਼ ਤੇ ਜ਼ਰਾ ਥੋੜ੍ਹਾ ਧਿਆਨ ਰੱਖੋ, ਖਾਓ ਜ਼ਰੂਰ ਪਰ ਥੋੜ੍ਹਾ ਥੋੜ੍ਹਾ। ਤੁਹਾਡੀਆਂ ਈਮੇਲਸ ਤੇ SMS ਬਕਾਇਆ ਨੇ, ਪਹਿਲੇ ਲਿਖੋ ਸਾਡਾ ਪਤਾ ਤੇ ਫੋਨ ਨੰਬਰਸ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਏ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਭੈਣ ਭਰਾਓ, ਹੁਣ ਚੱਲਨੇ ਆ ਤੁਹਾਡੀ ਈਮੇਲਸ ਤੇ SMS ਵੱਲ। ਸੁਲੇਮਾਨ ਸਾਹਿਬ, ਈਮੇਲ ਗਾਜ਼ੀ ਸ਼ਫੀਕ ਹੋਰਾਂ ਲਿਖੀ ਹੈ।
5: ਜੀ ਜੀ।
4: ਸੁਲੇਮਾਨ ਸਾਹਿਬ, 4 ਮਹੀਨੇ ਬਾਅਦ ਸ਼ਫੀਕ ਸਾਹਿਬ ਹੋਰਾਂ ਦਾ ਵਿਆਹ ਹੈ ਤੇ ਇਹ ਆਪਣੀ ਸਿਹਤ ਵੱਲੋਂ ਬਹੁਤ ਹੀ ਪਰੇਸ਼ਾਨ ਨੇ। ਲਿਖਦੇ ਨੇ ਕਿ ਕਮਜ਼ੋਰੀ ਨੇ ਮੈਨੂੰ ਇੰਨਾ ਪਰੇਸ਼ਾਨ ਕਰ ਦਿੱਤਾ ਹੈ ਕਿ ਮੇਰਾ ਦਿਮਾਗ ਗੁਆਚਾ ਗੁਆਚਾ ਰਹਿੰਦਾ, ਹਰ ਵੇਲੇ ਫਿਕਰ ਰਹਿੰਦੀ ਹੈ ਕਿ ਮੇਰਾ ਕੀ ਬਣੇਗਾ। ਸੁਲੇਮਾਨ ਸਾਹਿਬ, ਮਿਹਰਬਾਨੀ ਕਰਕੇ ਮੈਨੂੰ ਕੋਈ ਇਹੋ ਜਿਹੀ ਦਵਾਈ ਦਿਓ ਜਿਹਦੇ ਨਾਲ ਮੇਰੀ ਕਮਜ਼ੋਰੀ ਠੀਕ ਹੋ ਜਾਵੇ ਤੇ ਮੈਨੂੰ ਸਕੂਨ ਹੋਵੇ। ਸੁਲੇਮਾਨ ਸਾਹਿਬ, ਹੁਣ ਤੁਸੀਂ ਸ਼ਫੀਕ ਹੋਰਾਂ ਨੂੰ ਕੀ ਸਲਾਹ ਦਿੰਦੇ ਹੋ?
5: ਸ਼ਫੀਕ ਭਾਈ, ਰੱਬ ਦੀ ਮਿਹਰਬਾਨੀ ਨਾਲ ਸਾਡੇ ਕੋਲ ਇਹੋ ਜਿਹੀਆਂ ਜੜੀ ਬੂਟੀਆਂ ਨੇ ਜਿਹੜੀਆਂ ਜਿਸਮ ਨੂੰ ਤਾਕਤਵਰ ਬਣਾ ਦਿੰਦੀਆਂ ਨੇ। ਅਤੇ ਮਜ਼ੇ ਦੀ ਗੱਲ ਇਹ ਵੇ ਕਿ ਬਿਮਾਰੀ ਨੂੰ ਵਕਤੀ ਆਰਾਮ ਨਹੀਂ ਬਲਕਿ ਹਮੇਸ਼ਾ ਲਈ ਠੀਕ ਹੋ ਕਰ ਦਿੰਦੀਆਂ ਨੇ।
4: ਬਿਲਕੁਲ
5: ਭਾਈ ਜੀ, ਤੁਸੀਂ ਕੋਈ ਗਮ ਨਾ ਕਰੋ ਅਤੇ ਆਪਣੇ ਦਿਮਾਗ ਨੂੰ ਸਕੂਨ ਦਿਓ ਅਤੇ ਯਕੀਨ ਕਰ ਲਓ ਕਿ ਰੱਬ ਤੁਹਾਨੂੰ ਪੂਰੀ ਤਰ੍ਹਾਂ ਠੀਕ ਕਰ ਦੇਗਾ
4: ਇਨਸ਼ਾਅੱਲਾ ਤਾਲਾ,
5: ਅਤੇ ਤੁਸੀਂ ਆਪਣੀ ਆਉਣ ਵਾਲੀ ਜ਼ਿੰਦਗੀ ਨੂੰ ਬੜੇ ਚੰਗੇ ਤਰੀਕੇ ਨਾਲ ਗੁਜ਼ਾਰੋਗੇ।
4: ਜੀ ਸ਼ਫੀਕ ਸਾਹਿਬ, ਤੁਹਾਡੀ ਪਰੇਸ਼ਾਨੀ ਦਾ ਹੱਲ ਨਿਕਲ ਆਇਆ। ਸੁਲੇਮਾਨ ਸਾਹਿਬ, ਅਗਲੀ ਈਮੇਲ ਆਬਿਦ ਗੌਰੀ ਨੇ ਲਿਖੀ ਹੈ ਅਤੇ ਇਹਨਾਂ ਦਾ ਮਸਲਾ ਇਹ ਵੇ ਕਿ ਭੁੱਖ ਨਹੀਂ ਲੱਗਦੀ, ਪੈਦਲ ਟੁਰਨ ਨਾਲ ਸਾਹ ਭੁੱਲ ਜਾਂਦੀ ਹੈ, ਸਵੇਰ ਦੇ ਟਾਈਮ ਪੈਰਾਂ 'ਤੇ ਸੋਜ ਹੁੰਦੀ ਹੈ ਅਤੇ ਮੂੰਹ ਫਿੱਕਾ ਅਤੇ ਕੌੜਾ ਰਹਿੰਦਾ।
5: ਆਬਦ ਭਾਈ, ਤੁਸੀਂ ਜਿਹੜੀਆਂ ਨਿਸ਼ਾਨੀਆਂ ਲਿਖੀਆਂ ਨੇ ਇਹ ਸਾਰੀਆਂ ਜਿਗਰ ਦੀ ਖਰਾਬੀ ਨਾਲ ਹੁੰਦੀਆਂ ਨੇ ਅਤੇ ਮੈਂ ਇਸ ਨਤੀਜੇ 'ਤੇ ਪਹੁੰਚਿਆ ਕਿ ਤੁਹਾਡਾ ਜਿਗਰ ਵੱਧ ਰਿਹਾ ਹੈ, ਯਾਨੀ ਜਿਗਰ 'ਤੇ ਸੋਜ ਹੈ। ਮੇਰੇ ਭਾਈ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਪ੍ਰੇਜ਼ ਕਰਨਾ ਹੋਵੇਗਾ, ਉਸ ਤੋਂ ਬਾਅਦ ਦਵਾਈ। ਭਾਈ ਜੀ, ਤੁਸੀਂ ਸਵੇਰ ਜਾਂ ਸ਼ਾਮ ਨੂੰ 2-3 ਮੀਲ ਪੈਦਲ ਜ਼ਰੂਰ ਟੁਰਿਆ ਕਰੋ, ਥਿੰਦੀਆਂ ਚੀਜ਼ਾਂ ਬਿਲਕੁਲ ਛੱਡ ਦਿਓ ਅਤੇ ਸਬਜ਼ੀਆਂ ਜ਼ਿਆਦਾ ਖਾਓ। ਭਾਈ ਜੀ, ਇਹ ਪਰਹੇਜ਼ ਤਾਂ ਅੱਜ ਤੋਂ ਸ਼ੁਰੂ ਕਰ ਦਿਓ, ਬਾਕੀ ਰਹਿ ਗਈ ਦਵਾਈ ਦੀ ਗੱਲ। ਅਤੇ ਇਹਦੇ ਵਾਸਤੇ ਤੁਸੀਂ ਕਿਸੇ ਵੀ ਦਿਨ ਦਵਾਖਾਨੇ 'ਤੇ ਆ ਜਾਓ ਤਾਂ ਕਿ ਇਲਾਜ ਅਤੇ ਦਵਾ ਬਾਰੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਸਮਝਾ ਦੇਵਾਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡਾ ਜਿਗਰ ਬਿਲਕੁਲ ਠੀਕ ਹੋ ਜਾਵੇਗਾ
4: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਮੇਦੇ ਦੀਆਂ ਬਿਮਾਰੀਆਂ ਵੀ ਬਹੁਤ ਜ਼ਿਆਦਾ ਨੇ, ਈਮੇਲ ਵੇਖ ਕੇ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੋਇਆ।
5: ਜੀ ਜੀ
4: ਸੁਲੇਮਾਨ ਸਾਹਿਬ, ਇਹ ਈਮੇਲ ਮੇਦੇ ਦੀ ਬਿਮਾਰੀ ਬਾਰੇ ਵੇ ਜਿਹੜੀ ਹਨੀਫ ਖਾਨ ਹੋਰਾਂ ਲਿਖੀ ਹੈ, ਇਹ ਕਹਿੰਦੇ ਨੇ ਕਿ ਮੈਨੂੰ ਭੁੱਖ ਬਹੁਤ ਘੱਟ ਲੱਗਦੀ ਹੈ ਪਰ ਜੇ ਨਾ ਖਾਵਾਂ ਤੇ ਸੀਨੇ ਵਿੱਚ ਸਾੜ ਤੇ ਢਿੱਡ ਵਿੱਚ ਪੀੜ ਹੋਣ ਲੱਗ ਪੈਂਦੀ ਹੈ, ਦੂਜੇ ਚੌਥੇ ਦਿਨ ਮੂੰਹ ਪੱਕ ਜਾਂਦਾ ਹੈ ਤੇ ਰੋਟੀ ਵੀ ਨਹੀਂ ਖਾਧੀ ਜਾਂਦੀ। ਸੁਲੇਮਾਨ ਸਾਹਿਬ, ਮੈਂ ਛਿਲਕਾ ਵੀ ਖਾਂਦਾ ਵਾਂ ਪਰ ਫਾਇਦਾ ਨਹੀਂ ਹੁੰਦਾ, ਮਿਹਰਬਾਨੀ ਕਰਕੇ ਮੈਨੂੰ ਦੱਸੋ ਕਿ ਇਹ ਕੀ ਮਸਲਾ ਹੈ ਤੇ ਇਹਦਾ ਕੀ ਇਲਾਜ ਹੋਵੇਗਾ।
5: ਹਨੀਫ ਭਾਈ, ਇਹ ਸਾਰੀਆਂ ਅਲਾਮਤਾਂ ਮੇਦੇ ਦੀ ਤਜ਼ਾਬੀਅਤ ਦੀਆਂ ਨੇ। ਮੇਰਾ ਮਤਲਬ ਇਹ ਵੇ ਕਿ ਤੁਹਾਡੇ ਮੇਦੇ ਵਿੱਚ ਤਜ਼ਾਬੀਅਤ ਜ਼ਿਆਦਾ ਹੋ ਗਈ ਹੈ ਅਤੇ ਰੱਬ ਨਾ ਕਰੇ ਜੇ ਉਹ ਯਾਰ ਰਿਹਾ ਅਤੇ ਇਲਾਜ ਨਾ ਕਰਾਇਆ ਗਿਆ ਅਤੇ ਮੇਦੇ 'ਤੇ ਸੋਜ ਆ ਜਾਵੇਗੀ ਜਿਹੜੀ ਬਹੁਤ ਖਤਰਨਾਕ ਹੁੰਦੀ ਹੈ। ਮੇਰੇ ਭਾਈ, ਤੁਸੀਂ ਮਿਰਚਾਂ ਮਸਾਲੇ ਅਤੇ ਸਮੋਸੇ ਪਕੌੜੇ ਨਾਨ ਹਲੀਮ ਵਗੈਰਾ ਬਿਲਕੁਲ ਛੱਡ ਦਿਓ ਅਤੇ ਖਸੂਸੀ ਤੌਰ 'ਤੇ ਕੜਾਹੀ ਗੋਸ਼ਤ ਬਿਲਕੁਲ ਛੱਡ ਦਿਓ ਅਤੇ ਦੁੱਧ ਦਾ ਜ਼ਿਆਦਾ ਇਸਤੇਮਾਲ ਕਰੋ। ਭਾਈ ਜੀ, ਬਿਮਾਰੀ ਦਾ ਇਲਾਜ ਤਾਂ ਦਵਾਈ ਨਾਲ ਹੀ ਹੁੰਦਾ ਹੈ, ਜ਼ਾਹਿਰ ਹੈ ਕਿ ਤੁਹਾਨੂੰ ਬੜੀ ਜ਼ਿੰਮੇਵਾਰੀ ਨਾਲ ਇਲਾਜ ਕਰਾਉਣਾ ਚਾਹੀਦਾ ਹੈ, ਜਿਹਦੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਆਪ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਨੂੰ ਦਵਾ ਬਾਰੇ ਦੱਸ ਸਕਾਂ। ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਹ ਤਕਲੀਫ ਬੁਰੀ ਤਰ੍ਹਾਂ ਦੂਰ ਹੋ ਜਾਏਗੀ
4: ਇਨਸ਼ਾਅੱਲਾ।
5: ਅਤੇ ਅਸਮਾ ਜੀ, ਤੁਸੀਂ ਦੇਖਿਆ ਨਾ, ਪਹਿਲਾਂ ਮੇਦੇ ਜਿਗਰ ਦਾ ਸਵਾਲ ਆਇਆ, ਦੂਸਰਾ ਮੇਦੇ ਦਾ, ਅਤੇ ਬੜੀਆਂ ਮੂਵੀ ਮਰਦਾਂ ਨੇ, ਲੇਕਿਨ ਮੈਂ ਇੱਕ ਗੱਲ ਦੱਸ ਦਵਾਂ ਕਿ ਜਿਗਰ ਮੇਦੇ ਦਾ ਕਹੇ ਸਾਡੇ ਜਿਸਮ 'ਚ ਬੜੇ ਅਹਿਮ ਉਜ਼ਵ ਨੇ, ਯਾਨੀ ਕਿ ਮੇਦੇ ਦਾ ਕੰਮ ਹੈ ਗਜ਼ਾ ਹਜ਼ਮ ਕਰਨਾ ਅਤੇ ਜਿਗਰ ਦਾ ਕੰਮ ਹੈ ਖੂਨ ਬਣਾਉਣਾ। ਜਦੋਂ ਜਿਗਰ ਮੇਦਾ ਸਹਿਯੋਗ ਹੋਵੇਗਾ ਤਾਂ ਜ਼ਾਹਿਰ ਗਜ਼ਾ ਹਜ਼ਮ ਹੋਵੇਗੀ, ਗਜ਼ਾ ਹਜ਼ਮ ਹੋਵੇਗੀ ਤਾਂ ਖੂਨ ਪੈਦਾ ਹੋਵੇਗਾ, ਅਤੇ ਖੂਨ ਪੈਦਾ ਹੋਵੇਗਾ ਅਤੇ ਫਿਰ ਚਿਹਰੇ 'ਤੇ ਲਾਲੀਆਂ ਵੀ ਆਉਣਗੀਆਂ।
4: ਲਓ ਜੀ, ਮੈਂ ਸਾਰੇ ਭੈਣ ਭਰਾਵਾਂ ਨੂੰ ਕਹਿਣਾ ਚਾਹਾਂਗੀ ਕਿ ਸੁਲੇਮਾਨ ਸਾਹਿਬ ਦਾ ਅਸਲ ਮਤਲਬ ਇਹ ਵੇ ਕਿ ਜਿਗਰ ਔਰ ਮੇਦੇ ਦਾ ਬਹੁਤ ਖਿਆਲ ਰੱਖੋ, ਨਹੀਂ ਤਾਂ ਫਿਰ ਗਾਉਂਦੇ ਫਿਰੋਗੇ ਕਿ ਜਿਗਰ ਛਲਨੀ ਹੈ ਦਿਲ ਘਬਰਾ ਰਿਹਾ ਹੈ। ਇਹ ਨਹੀਂ ਕਰਨਾ ਕਿਉਂਕਿ ਬਸ ਗਾਣਾ ਮਨਾ। ਜੀ ਅਨੀਤ ਸਾਹਿਬ, ਤੁਹਾਨੂੰ ਆਪਣੇ ਮਸਲੇ ਦਾ ਪਤਾ ਵੀ ਲੱਗ ਗਿਆ ਅਤੇ ਇਲਾਜ ਬਾਰੇ ਸੁਲੇਮਾਨ ਸਾਹਿਬ ਨੇ ਤੁਹਾਨੂੰ ਦੱਸ ਦਿੱਤਾ, ਹੁਣ ਤੁਸੀਂ ਦੇਰ ਨਹੀਂ ਕਰਨੀ ਅਤੇ ਆਪਣਾ ਇਲਾਜ ਸ਼ੁਰੂ ਕਰ ਦੇਣਾ। ਸੁਲੇਮਾਨ ਸਾਹਿਬ, ਦਿਲ 'ਤੇ ਕਰਦਾ ਕਿ ਤੁਹਾਡੀਆਂ ਗੱਲਾਂ ਸੁਣਦੇ ਰਹੀਏ ਪਰ ਕੀ ਕਰੀਏ, ਪ੍ਰੋਗਰਾਮ ਦਾ ਵੇਲਾ ਹੀ ਮੁਕਰਿਆ। ਇਸ ਲਈ ਮੈਂ ਤੁਹਾਡਾ ਸ਼ੁਕਰੀਆ ਅਦਾ ਕਰਨੀ ਹੈ ਕਿ ਤੁਸੀਂ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ ਅਤੇ ਸਾਡੇ ਭੈਣ ਭਰਾਵਾਂ ਨੂੰ ਬਿਹਤਰੀਨ ਮਸ਼ਵਰੇ ਦਿੱਤੇ, ਤੁਹਾਡੀ ਬੜੀ ਮਿਹਰਬਾਨੀ।
5: ਸਹਿਮਾ ਜੀ, ਤੁਹਾਡਾ ਅਤੇ ਪੂਰੀ ਟੀਮ ਦਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਮੈਨੂੰ ਆਪਣੇ ਭੈਣ ਭਰਾਵਾਂ ਦੀ ਖਿਦਮਤ ਦਾ ਮੌਕਾ ਦਿੰਦੇ ਹੋ, ਬਹੁਤ ਬਹੁਤ ਸ਼ੁਕਰੀਆ ਤੁਹਾਡਾ।
4: ਜੀ ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਕਾਗਜ਼ ਪੈਨਸਲ ਸੰਭਾਲੋ ਅਤੇ ਲਿਖੋ ਸਾਡਾ ਪਤਾ ਅਤੇ ਫੋਨ ਨੰਬਰ ਤਾਂ ਕਿ ਤੁਸੀਂ ਆਪਣੀ ਬਿਮਾਰੀਆਂ ਬਾਰੇ ਮਸ਼ਵਰਾ ਲੈ ਸਕੋ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716, ਯਾਨੀ 0423772716, ਮੋਬਾਈਲ ਨੰਬਰ ਏ 0300414-2608, ਯਾਨੀ 0300414-2608 ਅਤੇ ਸਾਡਾ ਈਮੇਲ ਐਡਰੈਸ ਏ
3: सुलेमान डॉट दवाखाना LHR@gmail.com।
4: सोने भैन भ्रो, हसते वसते रहो ते हमेशा तंदुरुस्त रहो। इस दुआ दे नाल ही अपनी मेजबान साइमा नूं इजाजत देवो। अगले प्रोग्राम विच फिर मुलाकात होवेगी। रब राखा।
1: सुनते रहिए FM 101 101।

0: ਆਪਣੀ ਥੋੜੀ ਸ਼ਰਟਾਂ ਟਾਈਟ ਹੋ ਗਈਆਂ। ਹੈਲੋ
1: ਹੈਲੋ, ਅਸਲਾਮ ਅਲੈਕੁਮ।
0: ਵਾਲੇਕੁਮ ਅਸਲਾਮ,
1: ਕੀ ਹਾਲ ਹੈ ਭਈਆ ਜੀ ਆਪਕੇ?
0: ਠੀਕ ਠਾਕ,
1: ਉਮੀਦ ਹੈ ਕਿ ਆਪ ਠੀਕ ਠਾਕ ਹੀ ਹੋਗੇ।
0: ਹਾਂਜੀ ਮੈਂ ਠੀਕ ਠਾਕ ਹੀ।
1: ਆਪਨੇ ਮੇਰੇ ਪਹਿਚਾਨਾ?
0: ਹਾਂਜੀ, ਰਿਮਸ਼ਾ ਲੱਗ ਰਹੀ।
1: ਆਪਕੀ ਸਿਸਟਰ ਬਾਤ ਕਰ ਰਹੀ।
0: ਕੈਸੀ ਹੈਂ ਆਪ? ਕੈਸੀ ਹੈਂ ਰਿਮਸ਼ਾ
1: ਜੀ? ਅਲਹਮਦੁਲਿਲਾ ਬਿਲਕੁਲ ਠੀਕ ਠਾਕ ਹੂੰ ਆਪਕੀ ਦੁਆ ਸੇ।
0: ਕਿਆ ਚੱਲ ਰਿਹਾ ਅੱਜ ਕੱਲ?
1: ਕਿਆ ਚੱਲ ਰਿਹਾ, ਲਾਹੌਰ ਮੈਂ ਆਈ ਹੋਈ ਹੂੰ ਔਰ ਰੇਡੀਓ ਸੁਣ ਰਹੀ ਹੂੰ।
0: ਅੱਛਾ
1: ਜੀ, ਬਿਲਕੁਲ।
0: ਆਪਕੇ ਹਸਬੈਂਡ ਕੈਸੇ ਹੈਂ?
1: ਵੋ ਵੀ ਠੀਕ ਹੈ ਅਲਹਮਦੁਲਿਲਾ।
0: ਗ੍ਰੇਟ, ਕੋਈ ਬਾਤ ਸੁਣਾਏ, ਕੋਈ ਕਿੱਸਾ, ਕੋਈ ਕਹਾਣੀ, ਯਾ ਫਿਰ ਮੇਰੇ ਮੌਜੂ ਕੇ ਬਾਰੇ ਮੇਂ, ਮੇਰੇ ਸਵਾਲ ਕੇ ਬਾਰੇ ਮੇਂ ਮੁਝੇ ਆਗਾਹ ਕੀਜੀਏ।
1: ਜੈਸੇ ਆਪਨੇ ਅਭੀ ਬੋਲਾ ਨਾ ਕਿ ਇਨਸਾਨ ਕੋ ਬਦਲਨਾ ਚਾਹੀਏ ਕਿਸੀ ਕੀ ਖਾਤਿਰ, ਲੇਕਿਨ ਇਨਸਾਨ ਖੁਦ ਬ ਖੁਦ ਬਹੀ ਜੋ ਹੈ ਨਾ ਤਬਦੀਲ ਹੋਤਾ ਰਹਤਾ ਹੈ। ਜਬ ਇਨਸਾਨ ਕੀ ਜ਼ਿੰਦਗੀ ਕੇ ਅੰਦਰ ਤਕਲੀਫੇ ਟੈਂਸ਼ਨੇ ਆਤੀ ਹੈ, ਡਿਪਰੈਸ਼ਨ ਆਤਾ ਹੈ ਯਾ ਕੋਈ ਬਿਛੜ ਜਾਤਾ ਹੈ, ਤੋ ਇਨਸਾਨ ਖੁਦ ਬ ਖੁਦ ਹੀ ਜੋ ਹੈ ਨਾ ਬਦਲ ਜਾਤਾ ਹੈ, ਏਜ ਕੇ ਸਾਥ ਵੀ ਬਦਲ ਜਾਤਾ ਹੈ, ਕੁਛ ਦੁਨੀਆ ਕੋ ਦੇਖ ਕੇ ਵੀ ਬਦਲ ਜਾਤਾ ਹੈ, ਖੁਦ ਆਪਣੇ ਆਪ ਕੋ ਵੀ ਚੇਂਜ ਕਰਤਾ ਹੈ।
0: ਬਿਲਕੁਲ ਸਹੀ,
1: ਤਬਦੀਲੀ ਇਨਸਾਨ ਕੇ ਅੰਦਰ ਜ਼ਰੂਰੀ ਹੋਤੀ ਹੈ, ਯੇ ਤਬਦੀਲੀ ਕੇ ਬਗੈਰ ਕੁਛ ਵੀ ਨਹੀਂ ਹੈ।
0: ਬਿਲਕੁਲ ਠੀਕ ਹੈ, ਤੋ ਆਪ ਕਹਤੇ ਹੈਂ ਕਿਸੀ ਕੇ ਲੀਏ ਬਦਲ ਜਾਣਾ ਚਾਹੀਏ?
1: ਨਹੀਂ, ਕਿਸੀ ਕੇ ਲੀਏ ਨਹੀਂ ਬਦਲਣਾ ਚਾਹੀਏ, ਲੇਕਿਨ ਆਪਣੇ ਆਪ ਮੇਂ ਦੇਖਣਾ ਚਾਹੀਏ ਇਨਸਾਨ ਕੋ ਕਿ ਕਿਆ ਉਸਕੇ ਅੰਦਰ ਐਸੀ ਕੌਨ ਸੀ ਖਾਮੀ ਹੈ ਜੋ ਉਸਕੋ ਲਗਤਾ ਹੈ ਕਿ ਬੁਰੀ ਹੈ, ਯੇ ਅੱਛੀ ਨਹੀਂ ਹੈ, ਉਸੇ ਚੇਂਜ ਕਰੇ। ਲੇਕਿਨ ਬਸ ਤਬਦੀਲੀਆਂ ਤੋ ਖੁਦ ਬ ਖੁਦ ਹੀ ਜ਼ਿੰਦਗੀ ਕੇ ਸਾਥ ਸਾਥ ਚੇਂਜ ਹੋਤੀ ਰਹਤੀ ਹੈ, ਲੇਕਿਨ ਜੋ ਗਲਤ ਹੈ ਉਸੇ ਚੇਂਜ ਕਰਨਾ ਚਾਹੀਏ, ਮਗਰ ਯੇ ਨਹੀਂ ਕਿ ਕਿਸੀ ਕੀ ਖਾਤਿਰ ਆਪ ਆਪਣੇ ਆਪ ਕੋ ਮੁਕੰਮਲ ਹੀ ਚੇਂਜ ਕਰ ਦੇ।
0: ਬਿਲਕੁਲ ਠੀਕ,
1: ਆਪਣੀ ਖੁਸ਼ੀਆਂ ਮਤ ਮਾਰੇ, ਵੋ ਚੇਂਜ ਕਰੇ ਜੋ ਆਪ ਕੋ ਲਗਤਾ ਹੈ ਕਿ ਯੇ ਬੁਰਾ ਹੈ, ਲੇਕਿਨ ਵੋ
0: ਕਿਸੀ ਕੇ ਲੀਏ ਚੇਂਜ ਕਰੇ ਨਾ, ਖੁਸ਼ੀਆਂ ਮਾਰੇ ਨਾ ਮਾਰੇ, ਮਤ ਜ਼ਰੂਰ ਮਾਰੀ ਜਾਤੀ ਹੈ।
1: ਨਹੀਂ ਵੋ ਹੋਤਾ ਹੈ ਨਾ ਕਿ ਇਨਸਾਨ ਆਪਣੀ ਖੁਆਇਸ਼ ਵੀ ਕਿਸੀ ਕੇ ਲੀਏ ਵੋ ਕਰ ਦੇਤਾ ਹੈ, ਕੁਰਬਾਨ ਕਰ
0: ਦੇਤਾ ਹੈ। ਨਹੀਂ ਨਹੀਂ, ਪਤਾ ਚੱਲ ਰਿਹਾ ਲੜਕੀ ਕੀ ਸ਼ਾਦੀ ਹੋ ਗਈ ਹੈ, ਪਤਾ ਚੱਲ ਰਿਹਾ, ਪਤਾ ਚੱਲ ਰਿਹਾ ਬਾਤਾਂ ਸੇ,
1: ਕਿਉਂਕਿ ਇਨਸਾਨ ਕਾ ਫਿਰ ਕੁਛ ਬਦਲਤਾ ਹੈ। ਮੈਂ ਬਦਲੀ ਹੋ ਨਾ, ਬਹੁਤ ਜ਼ਿਆਦਾ ਮੇਰੇ ਅੰਦਰ ਤਬਦੀਲੀਆਂ ਆਈ ਹੈ। ਮੈਂ ਆਪਣੀ ਆਪਣੀ ਹੀ ਬਾਤ ਬਤਾ ਰਹੀ ਹੂੰ ਕਿ ਸ਼ਾਦੀ ਕੇ ਬਾਅਦ ਵੀ ਇਨਸਾਨ ਚੇਂਜ ਹੋ ਜਾਤਾ ਹੈ। ਉਸਸੇ ਪਹਿਲੇ ਵੀ ਮੈਂ ਕਾਫੀ ਕੁਛ ਮੈਨੇ ਆਪਣੀ ਲਾਈਫ ਮੇਂ ਚੇਂਜ ਕੀਆ ਹੈ, ਅਬ ਸ਼ਾਦੀ ਕੇ ਬਾਅਦ ਵੀ ਚੇਂਜ ਹੋ ਚੁੱਕਾ ਹੈ ਕਾਫੀ ਕੁਛ, ਬਹੁਤ ਕੁਛ ਮੈਨੇ ਬਰਦਾਸ਼ਤ ਕੀਆ ਥਾ ਪਹਿਲੇ ਵੀ ਔਰ ਅਬ, ਯਾਨੀ ਅਲਹਮਦੁਲਿਲਾ ਮੈਂ ਖੁਸ਼ ਹੂੰ ਆਪਣੀ ਲਾਈਫ ਮੇਂ, ਲੇਕਿਨ ਮੈਨੇ ਆਪਣੇ ਬਾਬਾ ਕੋ ਮਤਲਬ ਖੋਇਆ ਹੈ, ਉਸ ਤਰ੍ਹਾਂ ਮੈਨੇ ਆਪਣੇ ਆਪ ਕੋ ਚੇਂਜ ਕੀਆ ਹੈ, ਜਿਸ ਤਰ੍ਹਾਂ ਮੈਨੇ ਆਪਣੇ ਆਪ ਕੋ ਮਜ਼ਬੂਤ ਕੀਆ ਹੋਇਆ ਹੈ।
0: ਚਲੇ, ਅੱਲਾਹ ਆਪਕੇ ਲਈ ਆਸਾਨੀ ਪੈਦਾ ਕਰੇ। ਥੈਂਕ ਯੂ ਵੈਰੀ ਮਚ ਰਿਮਸ਼ਾ, ਆਈ ਗੌਟ ਯੂਰ ਪੁਆਇੰਟ ਆਫ ਵਿਊ, ਥੈਂਕ ਯੂ।
1: ਇਤਨੀ ਜਲਦੀ ਮੈਨੂੰ ਬੁਖਾਰ ਹੈ, ਇਤਨੇ ਦਿਨੋਂ ਕੇ ਬਾਅਦ ਆਈ ਹੂੰ ਮੈਂ।
0: ਆਪ ਐਸਾ ਕਰੇ ਨਾ, ਆਪ ਆਪਣੇ ਸ਼ੋਹਰ ਕੇ ਸਾਥ ਆ ਜਾਏ ਨਾ, ਅਭੀ ਤੋ ਮੇਰੇ ਸਾਹਮਣੇ ਲਾਈਵ ਸ਼ੋਅ ਮੈਂ ਬੈਠ ਜਾਏ, ਆ ਕੇ ਇਕੱਠੇ ਸ਼ੋਅ ਕਰਦੇ ਹਾਂ।
1: ਮੇਰੇ ਸ਼ੋਹਰ ਮੈਨੂੰ ਕਹਿ ਰਹੇ ਥੇ ਕਿ ਮੈਂ ਉਨਕੇ ਪਾਸ ਜ਼ਰੂਰ ਆਉਂਗਾ, ਕਿਉਂਕਿ ਇਸ ਵਕਤ ਵੋ ਮੇਰੇ ਪਾਸ ਤੋ ਨਹੀਂ ਹੈ, ਵੋ ਕਰਾਚੀ ਹੈ।
0: ਚਲੋ ਆਤੇ ਹੈ ਨਾ, ਤੋ ਫਿਰ ਆਪ ਲੋਕ ਆਨਾ, ਦੋਨੋਂ ਆਨਾ, ਠੀਕ ਹੈ? ਜ਼ਰੂਰ ਆਨਾ ਮੇਰੇ ਸ਼ੋਅ ਮੇਂ, ਜਿਸ ਦਿਨ ਮਰਜ਼ੀ ਆ ਜਾਣਾ, ਬੁੱਧ ਜੁਮੇਰਾਤ ਕੋ, ਆਪ ਦੋਨੋਂ ਜਬ ਦਿਲ ਕਰੇ ਆ ਜਾਣਾ।
1: ਅਗਰ ਹਮ ਆਪਕੇ ਸ਼ੋਅ ਸੇ ਪਹਿਲੇ ਅਗਰ ਆ ਜਾਏ, ਯਾਨੀ ਤੋ ਆਪ ਮਿਲ ਜਾਏਂਗੇ?
0: ਮੈਂ ਤਾਂ ਸ਼ੋਅ ਮੈਂ ਲੇਟ ਪਹੁੰਚਦਾ।
1: ਨਹੀਂ ਨਾ, ਵਹੀਂ ਪੇ ਖੜੇ ਰਹੇ ਔਰ ਆਪ ਇਤਨੀ ਦੇਰ ਸੇ ਆਏ, ਛੁੱਟੀ ਹੋ
0: ਗਈ ਹੈ। ਆਪ ਆ ਜਾਏ ਮੇਰੇ ਸ਼ੋਅ ਕੇ ਟਾਈਮ ਪੇ ਆਏ ਨਾ, ਮੈਂ ਬਿਲਕੁਲ ਮਿਲੂੰਗਾ, ਕਿਉਂ ਨਹੀਂ ਮਿਲੂੰਗਾ, ਮੈਂ ਆਫਿਸ ਸੇ ਆ ਜਾਤਾ ਹੂੰ ਇਧਰ, ਡੈਫੀਨੇਟਲੀ ਆਈ ਮੀਟ ਯੂ ਗਾਇਸ, ਆਪ ਜ਼ਰੂਰ ਆਏ, ਠੀਕ ਹੈ? ਥੈਂਕ ਯੂ ਰਿਮਸ਼ਾ, ਥੈਂਕ ਯੂ ਵੈਰੀ ਮਚ,
1: ਓਕੇ ਓਕੇ, ਅੱਲਾਹ
0: ਅੱਲਾਹ ਹਾਫਿਜ਼, ਅੱਲਾਹ ਹਾਫਿਜ਼। ਹਰ ਸਾਹਮਣੇ ਇੱਕ ਜੈਸਾ ਨਹੀਂ ਰਹਿਤਾ। ਅੱਛਾ ਜੀ, ਤਾਹਿਰਾ ਮਸੂਦ ਸਾਹਿਬਾ ਨੇ ਸਲਾਮ ਕੀਆ, ਵਾਲੇਕੁਮ ਅਸਲਾਮ ਜੀ, ਬਹੁਤ ਸ਼ੁਕਰੀਆ। ਮੋਹਸਿਨ ਅਲੀ ਆ ਜੇ, ਮੋਹਸਿਨ ਸਲਾਮ ਕੀਆ, ਵਾਲੇਕੁਮ ਸਲਾਮ। ਮੈਂ ਸਰ ਠੀਕ ਹੋ, ਆਪ ਬਤਾਏ ਆਪ ਕੈਸੇ ਹੈ? ਸਰ ਵੋ ਲਾਈਨ ਬੋਲੇ ਬਟ ਵਕਤ ਆ ਗਿਆ ਹੈ, ਬਹੁਤ ਵਕਤ ਹੋ ਗਿਆ ਸੁਣੇ ਹੋਏ। ਮੈਂ ਤੁਹਾਡਾ ਸ਼ਿਕਰ, ਤੁਸੀਂ ਸਾਰੇ ਮੇਰੇ ਉਸਤਾਦ ਹੈ ਨਾ। ਹਾਂ ਤੋ ਇਹ ਤਾਂ ਸਹੀ ਬਾਤ ਹੈ ਨਾ ਜੀ, ਇਹ ਸਵਾਲ ਜੋ ਮੈਂ ਰੱਖਤਾ ਹੂੰ ਇਸ ਮੇਂ ਇਹ ਹੈ ਕਿ ਵਾਹਿਦ ਕਲਾਸ ਐਸੀ ਹੈ ਜਿਸ ਮੇਂ ਆਪ ਸਾਰੇ ਮੇਰੇ ਉਸਤਾਦ ਹੈ, ਮੈਂ ਆਪ ਕਾ ਵਾਹਿਦ ਸ਼ਿਕਰਦ ਹੂੰ, ਤੋ ਮੈਂ ਤੁਹਾਡਾ ਇਕੱਲਾ ਸ਼ਿਕਰਦ ਹਾਂ, ਤੁਸੀਂ ਸਾਰੇ ਮੇਰੇ ਉਸਤਾਦ ਹੋ, ਤੁਸੀਂ ਸਾਰੇ ਬੜੇ ਉਸਤਾਦ ਹੋ ਵੈਸੇ। ਅੱਛਾ ਜੀ, ਸਾਹਮਣੇ ਬਦਲ ਦਿੱਤਾ ਹੈ ਭਾਅ ਜੀ, ਇਨਸਾਨ ਕੋ ਸਮੇਂ ਬਦਲ ਦਿੱਤਾ ਹੈ, ਬਿਲਕੁਲ ਇਨਸਾਨ ਕੋ ਤੋ, ਇਨਸਾਨ ਤੋ ਨਹੀਂ ਬਦਲਤਾ, ਮੇਰਾ ਮਾਨਨਾ ਤੋ ਯਹੀ ਹੈ। ਨਹੀਂ ਸਾਗਰ ਭਾਈ, ਅਭੀ ਇਹ ਹੈ ਨਾ, ਵੋ ਤੋ ਵਕਤ ਕੇ ਸਾਥ ਸਾਥ ਆਪ ਜਬ ਚੀਜ਼ ਸੀਖ ਰਹੇ ਹੋਤੇ ਹੈ ਨਾ, ਜੈਸੇ ਅਭੀ ਰਿਮਸ਼ਾ ਨੇ ਬਾਤ ਕੀ, ਵੋ ਵੀ ਵਕਤ ਕੇ ਸਾਥ ਸਾਥ ਯੂ ਆਰ ਲਰਨਿੰਗ। ਸੁਹੇਲ ਅਬਾਸ ਵੀ ਆਏ ਹੈ, ਸੁਹੇਲ ਕੈਸੇ ਹੈਂ ਆਪ? ਠੀਕ ਹੈ, ਔਰ ਬਾਤ ਇਹ ਹੈ ਕਿ ਟਾਈਮ ਕੇ ਸਾਥ ਸਾਥ ਜੋ ਬਦਲਣਾ ਹੈ, ਇਟ ਇਜ਼ ਟੋਟਲੀ ਬੇਸਡ ਔਨ ਯੋਰ ਐਕਸਪੀਰੀਅੰਸ ਐਂਡ ਲਰਨਿੰਗ ਐਕਸਪੋਜਰ।